ਅਤੇ ਸੁਤੰਤਰ ਰਾਗ ਹਨ। ਜਿੱਥੇ ਗੁਰਦੇਵ ਨੇ ਨਟ ਨਾਰਾਇਣ ਦੀ ਵਰਤੋਂ ਕੀਤੀ ਹੈ ਉੱਥੇ ਸਪਸ਼ਟ ਤੌਰ ਤੇ ਨਟ ਨਾਰਾਇਣ ਮਹਿਲਾ ਚੌਥਾ ਪੰਜਵਾਂ ਆਦਿ ਲਿਖਿਆ ਹੈ। ਨਟ ਨਾਰਾਇਣ ਦਾ ਸੁਭਾਅ ਹੈ ਕਾਲਾ। ਇਹ ਕਾਲ ਮਿਟਦੀ ਹੈ ਨਾਂ ਦੇ ਅੰਮ੍ਰਿਤ ਜਲ ਨਾਲ। ਨਾਮ ਨਾਲ ਮਨ ਥਿਰ ਹੋ ਜਾਏਗਾ, ਨਟਖਟ ਨਹੀਂ ਰਹੇਗਾ। ਨਟ ਨਾਰਾਇਣ ਦੀ ਥਾਂ ਨਰ ਨਾਰਾਇਣ ਲੈ ਲਵੇਗਾ। ਖਿਨ ਖਿਨ ਨਰ ਨਾਰਾਇਣ ਗਾਵ ਹੈ, ਮੁਖ ਬੋਲੇ ਨਰ ਨਰ ਹਰੇ। ਮਨ ਦੀ ਸਥਿਰਤਾ ਲਈ ਨਾਮ ਅੰਮ੍ਰਿਤ ਜਲ ਹੈ ਬਾਣੀ ਦੇ ਸਾਰ ਵਿੱਚ, ਜਿਸ ਨਾਲ ਨਿਸਤਾਰਾ ਹੋਣਾ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਰਾਗ ਦੇ ਆਰੋਹ ਵਿੱਚ ਸੱਤੇ ਸੁਰ ਅਤੇ ਅਵਰੋਹ ਵਿੱਚ ਦੈਵਤ ਅਤੇ ਗੰਧਾਰ ਵਕਰ ਢੰਗ ਨਾਲ ਲੱਗਦੇ ਹਨ। ਦੋਨੋਂ ਮੱਧਮ ਲੱਗਦੇ ਹਨ। ਇਸ ਦੇ ਗਾਉਣ ਦਾ ਸਮਾਂ ਰਾਤ ਦਾ ਦੂਸਰਾ ਪਹਿਰ ਹੈ। ਰਾਗ ਨਟ ਨਾਰਾਇਣ ਵਿੱਚ ਪਹਿਲਾ ਸ਼ਬਦ ਮੇਰੇ ਮਨ ਸੇਬ ਸਫਲ ਹਰ ਕਾਲ ਲੇ ਗੁਰਪਗ ਰੇਨ ਰਵਾਲ। ਗੁਰੂ ਰਾਮਦਾਸ ਜੀ ਪਾਤਸ਼ਾਹ ਜੀ ਦੀ ਰਚਨਾ। ਇਸ ਸ਼ਬਦ ਦਾ ਕੀਰਤਨ ਕਰ ਰਹੇ ਹਨ ਭਾਈ ਪਰਮਜੋਤ ਸਿੰਘ ਜੀ। ਦੂਜਾ ਸ਼ਬਦ ਸਰਵਣ ਕਰੋ ਭਾਈ ਹਰਿੰਦਰ ਸਿੰਘ, ਹਰਚਰਨ ਸਿੰਘ ਜੀ ਫੱਕਰ। ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਉਲਾਹ ਨੂੰ ਮੈਂ ਕਾਹੂ ਨਾ ਦਿਓ। ਪਹਿਲਾ ਸ਼ਬਦ ਮੇਰੇ ਮਨ ਸੇਵ ਸਫਲ ਹਰ ਕਾਲ।

ਗੁਰਸਿੱਖ ਮੀਤ ਜਲਾ ਗੁਰਜਾਲੀ, ਗੁਰਸਿੱਖ ਮੀਤ ਜਲਾ ਗੁਰਜਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ।

ਆਪਣੀ ਲੱਜਿਆ ਬਚਾਉਣ ਵਾਸਤੇ ਪ੍ਰਭੂ ਨੂੰ ਯਾਦ ਕੀਤਾ, ਇੱਕ ਮਨ ਇੱਕ ਚਿੱਤ ਹੋ ਕੇ ਧਿਆਇਆ ਉਸਨੂੰ, ਤਾਂ ਫਿਰ ਜੋ ਪਰਮੇਸ਼ਵਰ ਦਾ ਨਾਮ ਜਪਦੇ ਹਨ ਉਹਨਾਂ ਦੀ ਲੱਜਿਆ ਵਾਹਿਗੁਰੂ ਆਪ ਰੱਖਦਾ। ਸਾਧ ਸੰਗਤ ਬੋਲੋ ਸ੍ਰੀ। ਤੀਸਰੇ ਪ੍ਰਮਾਣ ਵਿੱਚ ਭਾਈ ਸਾਹਿਬ ਕਹਿੰਦੇ ਹਨ, ਉਹ ਗਰੀਬ ਬ੍ਰਾਹਮਣ ਸੁਦਾਮਾ ਜੋ ਮਿੱਤਰ ਸੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ, ਜਦੋਂ ਥੋੜੇ ਜਿਹੇ ਚਾਵਲ ਲੈ ਕੇ ਦੁਆਰਕਾਪੁਰੀ ਪਹੁੰਚਿਆ ਤਾਂ

ਦੇ ਜੀਵ ਧਰਤੀ ਤੇ ਵਸਦੇ ਨੇ, ਵੀਰਵਾਰ ਦੇ ਸਤਸੰਗ ਵਿੱਚ ਰੂਟੀਨ ਵਿੱਚ ਆਏ ਹੋ, ਗੁਰੂ ਨਾਨਕ ਪਾਤਸ਼ਾਹ ਦੀ ਦੁਕਾਨ ਦੇ ਉੱਤੋਂ ਜਿੱਥੇ ਜਿੱਥੇ ਜਗ੍ਹਾ ਮਿਲੇ ਬੈਠ ਕੇ ਸੌਦਾ ਖਰੀਦਣਾ, ਜ਼ਰੂਰ ਮਨ ਦੀ ਪੱਤਰੀ ਫਰੋਲਣੀ ਕਿ ਇਹਨਾਂ ਚਾਰਾਂ ਵਿੱਚੋਂ ਅਸੀਂ ਕਿੱਥੇ ਪਹੁੰਚੇ ਹਾਂ। ਚਾਰ ਤਰ੍ਹਾਂ ਦੇ ਜੀਵ ਨੇ ਧਰਤੀ ਤੇ, ਇੱਕ ਹੈ ਮਿਲ ਕਲਾਸ, ਇੱਕ ਥਰਡ ਕਲਾਸ, ਇੱਕ ਮੱਧਮ ਕਲਾਸ, ਇੱਕ ਉੱਤਮ ਕਲਾਸ। ਇੱਕ ਮਿਲ, ਇੱਕ ਥਰਡ, ਇੱਕ ਮੱਧਮ, ਇੱਕ ਉੱਤਮ। ਮਿਲ ਕੌਣ ਨੇ? ਜਿਨ੍ਹਾਂ ਨੂੰ ਬਿਲਕੁਲ ਰੱਬ ਵਾਲੇ ਪਾਸੇ ਦੀ ਨਾ ਲਗਨ ਹੈ ਨਾ ਗਿਆਨ ਹੈ, ਬਿਲਕੁਲ ਮਿਲ ਹੈ ਹੀ ਨਹੀਂ ਕਿਸੇ ਖਾਤੇ ਚ। ਉਹ ਜੀਵ ਖਾਲੀ ਆਉਂਦੇ ਨੇ, ਖਾਲੀ ਚਲੇ ਜਾਂਦੇ ਨੇ। ਥੋੜਾ ਜਿਹਾ ਨਕਸ਼ਾ ਵੇਖਣਾ ਹੋਵੇ ਤੇ ਮਿਲ ਕਲਾਸ ਵਾਲਿਆਂ ਦਾ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਮੇਰੇ ਭੋਰਿਆਂ ਚ ਬੈਠ ਕੇ ਬੰਦਗੀ ਕਰਨ ਵਾਲੇ ਚਿੱਤ ਆਇਆ ਤੇ ਦੁਨੀਆਂ ਨੂੰ ਤਾਰਨ ਲਈ ਵੀ ਨਿਕਲੇ ਨੇ। ਇੱਕ ਪੰਧੇਰੀ ਨਗਰ ਏ, ਸਤਿਗੁਰੂ ਮਹਾਰਾਜ ਦੇ ਸਿੱਖਾਂ ਨੇ ਜਦੋਂ ਉੱਥੋਂ ਦੇ ਪ੍ਰਬੰਧਕਾਂ ਨੂੰ ਸੁਣਿਆ ਦਿੱਤਾ ਵੀ ਨੌਵੇਂ ਪਾਤਸ਼ਾਹ ਆਏ ਨੇ, ਗੁਰੂ ਨਾਨਕ ਦੀ ਜੋਤ, ਉਹਨਾਂ ਨੇ ਹਲਕੇ ਲਫ਼ਜ਼ ਬੋਲੇ ਕਿ ਸਾਡੇ ਨਗਰ ਕੋਈ ਆਵੇ ਤੇ ਅਸੀਂ ਗੋਹਾਂ ਦੀ ਕੋਠੜੀ ਵਿੱਚ ਉਹਨਾਂ ਦਾ ਉਤਾਰਾ ਕਰਾਉਂਦੇ ਹਾਂ। ਕਦੀ ਕਿਸੇ ਦੇ ਲਈ ਕੁਝ ਦਿਲ ਵਿੱਚ ਨਾ ਵੀ ਜਗ੍ਹਾ ਹੋਵੇ ਤੇ ਜਵਾਨ ਤੇ ਕੰਟਰੋਲ ਰੱਖਣਾ, ਸ਼ਾਇਦ ਬਚ ਜਾਓ। ਅੰਦਰਲੀ ਗੱਲ ਜੇ ਜਵਾਨ ਰਾਹੀਂ ਬਣ ਕੇ ਬਾਹਰ ਆ ਗਈ ਤੇ ਪਤਾ ਨਹੀਂ ਜੇ ਇਹ ਤਖ਼ਤ ਤੇ ਵੀ ਬਿਠਾ ਦੇਵੇ ਤੇ ਤਖ਼ਤੇ ਤੇ ਵੀ ਲਟਕਾ ਦੇਵੇ। ਦੋ ਮਿੰਟ ਪੜ੍ਹ ਲਓ। ਨਾਨਕ ਸਿੱਕੇ

ਬਾਬੀ ਲੋਕ ਸਨ ਔਰ ਉਹਨਾਂ ਦਾ ਢੰਗ ਬੜਾ ਅਜੀਬ ਜਿਹਾ ਹੁੰਦਾ ਸੀ। ਇੱਕ ਭਾਈ ਗੁਲਾਬਾ ਮੁਤਾਬਾ ਦੋ ਭਰਾ ਹੋਏ ਨੇ ਰਬਾਬੀ ਸਿਆਲਕੋਟ ਵਿੱਚ, ਬਹੁਤ ਵੱਡੇ ਰਾਜਿਆਂ ਮਹਾਰਾਜਿਆਂ ਦੇ ਗਾਇਕ ਸਨ ਅਤੇ ਅਖੀਰ 'ਤੇ ਆ ਕੇ ਉਹ ਕੀਰਤਨ ਵੱਲ ਆ ਗਏ ਅਤੇ ਸਤਸੰਗ ਉਹਨਾਂ ਦੀ ਇੱਕ ਬੰਦਿਸ਼ ਆਪ ਨੂੰ ਸੁਣਾ।

पंत चले पर

ਇਸ ਸ਼ਬਦ ਦਾ ਪਾਠ ਸ਼ਿਵਕ ਪਹਿਲੇ ਕਰ ਦਿੰਦਾ ਹੈ। ਇਹ ਪੜਤਾਲ ਹੈ। ਸਾਰੰਗ ਦੀਆਂ ਕਈ ਕਿਸਮਾਂ ਨੇ, ਸੰਗੀਤਕਾਰ ਜਾਣਦੇ ਨੇ, ਇਹ ਵੀ ਇੱਕ ਸਾਰੰਗ। ਸਾਰੰਗ ਦੀ ਪੜਤਾਲ, ਸਾਰੰਗ ਮਹੱਲਾ ਚੌਥਾ। ਪੜਤਾਲ ਦੀ ਬਖਸ਼ਿਸ਼ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਕੀਤੀ। ਜੋਤ ਉਹੋ ਹੀ ਹੈ, ਕਲਾ ਵੀ ਉਹੋ ਹੀ ਵਰਤੀ ਹੈ, ਜੁਗਤੀ ਵੀ ਉਹੋ ਹੀ ਹੈ। ਇਹ ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਪੜਤਾਲ ਦੀ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਚ ਪੜਤਾਲ ਨਹੀਂ, ਗੁਰੂ ਰਾਮਦਾਸ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਫਿਰ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ, ਜੋਤ ਉਹ ਹੀ ਹੈ। ਸ਼ਬਦ ਹੈ ਜਪ ਮਨ ਨਰ ਹਰੇ, ਨਰ ਹਰ ਸਵਾਮੀ, ਹਰ ਸਗਲ ਦੇਵ ਦੇਵਾ, ਸ੍ਰੀ ਰਾਮ ਰਾਮ ਨਾਮਾ, ਹਰ ਪ੍ਰੀਤਮ ਮੋਰਾ। ਇਹ ਸਾਈ ਹੈ, ਇਹ ਪੰਜ ਤਾਲ ਚ। ਜਪ ਮਨ ਨਰ ਹਰੇ, ਨਰ ਹਰ ਸਵਾਮੀ, ਹਰ ਸਗਲ ਦੇਵ ਦੇਵਾ, ਸ੍ਰੀ ਰਾਮ ਰਾਮ ਨਾਮਾ, ਹਰ ਪ੍ਰੀਤਮ ਮੋਰਾ। ਪਹਿਲਾ ਅੰਤਰ ਹੈ ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵਡ ਭਾਗ ਮਥੋਰਾ। ਜਿਸ ਗ੍ਰਹਿ ਵਿੱਚ ਗੁਣ ਗਾਏ ਜਾਣ, ਹਰ ਕੇ ਗੁਣ ਗਾਏ ਜਾਣ, ਕਿਸੇ ਬੰਦੇ ਦੇ ਨਹੀਂ, ਰਾਮ ਗੁਣ ਗਾਵਤੇ, ਜ਼ਰੇ ਜ਼ਰੇ ਜਿਹੜਾ ਰਮਿਆ ਹੋਇਆ ਉਹਨੂੰ ਮਹਿਸੂਸ ਕਰਕੇ ਗਾਇਆ ਜਾਵੇ। ਸਭ ਆਖੋ ਸਤਨਾਮ। ਅਸੀਂ ਇਹੋ ਮਹਿਸੂਸ ਕਰੀਏ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਬੈਠੇ ਹਾਂ, ਮਨ ਦੀ ਅਵਸਥਾ ਹੋਰ ਹੋ ਜਾਊਗੀ। ਮੱਥਾ ਟੇਕਣ ਵੇਲੇ ਮਹਿਸੂਸ ਕਰੀਏ ਇਹ ਸ਼ਬਦ ਰੂਪ ਗੁਰੂ ਨਾਨਕ ਬੈਠਾ, ਇਹ ਰੂਪ ਆ ਹੁਣ, ਉਹ ਜਿਹੜੀ ਜੋਤ ਹੈ ਨਾ, ਜਿਹੜੀ ਵਰਤੀ ਹੈ, ਹੁਣ ਇੱਥੇ ਆ ਬੈਠੀ। ਆ ਮਹਿਸੂਸ ਕਰਕੇ ਜਦੋਂ ਤੁਸੀਂ ਮੱਥਾ ਟੇਕਾਂਗੇ, ਸੰਗਤ 'ਚ ਬੈਠਾਂਗੇ, ਤੇ ਮਨ ਦੀ ਅਵਸਥਾ, ਮਨ ਦੀ ਗੱਲ ਹੀ ਹੋਰ ਹੋ ਜਾਊਗੀ। ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ ਪੰਚ ਸ਼ਬਦ, ਜਿਹਨੂੰ ਅਨਹਦ ਸ਼ਬਦ ਕਿਹਾ ਜਾਂਦਾ ਹੈ। ਪੰਚ ਦਾ ਅਰਥ ਪੰਜ ਨਹੀਂ, ਅਨਹਦ ਸ਼ਬਦ। ਇਹ ਉਹ ਫਿਰ ਲਹਿਰਾਂ ਆਉਂਦੀਆਂ ਨੇ, ਉਹ ਧੁਨੀਆਂ ਆਪੇ ਆ ਜਾਂਦੀਆਂ ਨੇ, ਜਿਹਦੇ ਬਾਰੇ ਕੋਈ ਕਹਿ ਨਹੀਂ ਸਕਦਾ, ਉਹ ਅਨੰਦ ਮਾਣਿਆ ਜਾ ਸਕਦਾ। ਇਹ ਸ਼ਬਦ 'ਚ ਬਰਕਤ ਹੈ। ਇਹ ਸ਼ਬਦ ਮਨ ਜੁੜ ਗਿਆ ਤੇ ਇਹੋ ਹੀ ਬਣ ਜਾਂਦਾ ਫਿਰ ਪੰਚ ਸ਼ਬਦ, ਅਨਹਦ ਸ਼ਬਦ। ਪੰਚ ਸ਼ਬਦ ਵੱਡ ਭਾਗ ਮਥੋਰਾ, ਤਿੰਨ ਜਨ ਕੇ ਸਭ ਪਾਪ ਗਏ, ਸਭ ਦੁੱਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ, ਤਿੰਨ ਜਨ ਕੇ ਮਾਰ ਕੱਢੇ ਪੰਚ ਚੋਰਾ। ਇਹ ਪਹਿਲਾ ਅੰਤਰ ਹੈ। ਕੈਸੀ ਸਤਿਗੁਰਾਂ ਬਖਸ਼ਿਸ਼ ਕੀਤੀ ਹੈ, ਧੰਨ ਸਤਿਗੁਰੂ। ਜਿਤ ਗ੍ਰਹਿ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵੱਡ ਭਾਗ ਮਥੋਰਾ, ਤਿੰਨ ਜਨ ਕੇ ਸਭ ਪਾਪ ਗਏ, ਸਭ ਦੁੱਖ ਗਏ, ਸਭ ਰੋਗ ਗਏ, ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ, ਤਿੰਨ ਜਨ ਕੇ ਮਾਰ ਕੱਢੇ ਪੰਚ ਚੋਰਾ। ਦੂਸਰਾ ਅੰਤਰਾ ਹੈ ਹਰ ਰਾਮ ਬੋਲੋ ਹਰ ਸਾਧੂ, ਹਰ ਕੇ ਜਨ ਸਾਧੂ, ਜਗਦੀਸ਼ ਜਪੋ ਮਨ ਬਚ ਕਰਮ ਹਰ ਹਰ ਆਰਾਧੂ, ਹਰ ਰਾਮ ਬੋਲ, ਹਰ ਰਾਮ ਬੋਲ, ਸਭ ਪਾਪ ਗਵਾਧੂ। ਨਿਤ ਨਿਤ ਜਾਗਰਣ ਕਰੋ, ਸਦਾ ਸਦਾ ਆਨੰਦ ਜਪ ਜਗਦੀ ਸੋਰਾ। ਨਿਤ ਨਿਤ ਜਾਗਰਣ ਕਰੋ, ਸਦਾ ਸਦਾ ਆਨੰਦ ਜਪ ਜਗਦੀ ਸੋਰਾ, ਮਨ ਇੱਛੇ ਫਲ ਪਾਵੋ, ਸਭੇ ਫਲ ਪਾਵੋ, ਧਰਮ ਅਰਥ ਕਾਮ ਮੋਖ, ਜਨ ਨਾਨਕ ਹਰ ਸਿਉਂ ਮਿਲੇ ਹਰ ਭਗਤ ਤੋਰਾ। ਇਹ ਸ਼ਬਦ ਦਾ ਪਾਠ ਹੈ
ਇਹ ਹੁਣ ਪੁਰਾਤਨ ਇੱਕ ਰੀਤ ਹੈ ਪੜਤਾਲ, ਇਹ ਆਪ ਦੀ ਬਿਹਤਰ ਹੈ।

ਗੁਰੂ ਦੇ ਸ਼ਬਦ ਦੇ ਨਾਲ ਗੁਰੂ ਦੀ ਕਿਰਪਾ ਦੁਆਰਾ ਪਰਮੇਸ਼ਰ ਪ੍ਰਾਪਤ ਹੁੰਦਾ ਤੇ ਗੁਰੂ ਦੇ ਮਿਲਣ ਦੇ ਸਦਕਾ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਤੋਂ ਬਗੈਰ ਉਸ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ।

ਖਿਲੋਣਾ ਜਾਣਾ ਲੋਕਾਂ ਨੇ ਰਾਮ ਨੂੰ ਖਿਡਾਉਣਾ ਸਮਝ ਲਏ। ਕੋਈ ਬੱਚਾ ਰੁੱਸ ਜਾਏ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਬੱਚੇ ਨੂੰ ਮਨਾ ਲੈਂਦੇ। ਇਸੇ ਤਰ੍ਹਾਂ ਲੋਕ ਰੱਬ ਨੂੰ ਸਮਝਦੇ ਨੇ। ਜੋ ਮਰਜ਼ੀ ਕਰੀ ਜਾਓ, ਜਿੰਨੇ ਮਰਜ਼ੀ ਪਾਪ ਕਰੋ, ਝੂਠ ਬੋਲੋ, ਬਸ ਥੋੜੀ ਦੇਰ ਰਾਮ ਰਾਮ ਕਰ ਲਾਂਗੇ, ਵਾਹਿਗੁਰੂ ਵਾਹਿਗੁਰੂ ਕਰ ਲਵਾਂਗੇ ਤੇ ਬਸ ਸਾਡੇ ਪਾਪ ਖਤਮ। ਪਰ ਕਬੀਰ ਸਾਹਿਬ ਕਹਿੰਦੇ ਨੇ ਨਹੀਂ, ਉਹ ਰਾਮ ਕੋਈ ਖਿਲਾਉਣਾ ਨਹੀਂ,

ਜਦ ਤੱਕ ਮਨੋ ਨਹੀਂ ਕਹਿੰਦੇ। ਇੱਕ ਦੁੱਧ ਵੇਚਣ ਵਾਲੀ ਗੁਜਰੀ ਨਦੀ ਪਾਰ ਕਰਕੇ ਇੱਕ ਪਿੰਡ ਦੁੱਧ ਵੇਚਣ ਆਇਆ ਕਰਦੀ ਸੀ। ਇੱਕ ਦਿਨ ਉਹ ਦੁੱਧ ਵੇਚ ਕੇ ਜਦੋਂ ਵਾਪਸ ਤੁਰਨ ਲੱਗੀ ਤਾਂ ਮੰਦਰ ਦੇ ਵਿੱਚ ਬਹੁਤ ਸਾਰੇ ਲੋਕ ਬੈਠੇ ਸਨ ਤੇ ਕਥਾ ਹੋ ਰਹੀ ਸੀ। ਮੰਦਰ ਦਾ ਪੁਜਾਰੀ ਕਥਾ ਕਰ ਰਿਹਾ ਕਿ ਜਿਹੜਾ ਇਨਸਾਨ ਰਾਮ ਰਾਮ ਕਹਿੰਦਾ ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ। ਉਸ ਗੁਜਰੀ ਨੇ ਕਥਾ ਸੁਣੀ, ਮਨ ਵਿੱਚ ਇਹ ਗੱਲ ਵਸ ਗਈ ਕਿ ਜਿਹੜਾ ਰਾਮ ਰਾਮ ਕਹਿੰਦਾ ਉਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ। ਇਹ ਗੁਜਰੀ ਕਥਾ ਸੁਣ ਕੇ ਆਪਣੇ ਘਰ ਨੂੰ ਵਾਪਸ ਮੁੜੀ। ਜਦੋਂ ਨਦੀ ਪਾਰ ਕਰਨ ਲੱਗੀ

ਸਿਵਾ ਇੱਕ ਆਰਾਮ ਦੀ ਭਗਤੀ ਤੋਂ ਸਿਵਾ ਮੈਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਬਸ ਆਰਾਮ ਦੀ ਭਗਤੀ ਕਰਨਾ, ਉਹਦੀ ਸੇਵਾ ਕਰਨਾ, ਹੋਰ ਮੈਂ

ਲੋਕ ਕਹਿੰਦੇ ਨੇ ਕਬੀਰ ਬੌਰਾ ਹੈ ਤੇ ਕਬੀਰ ਬੌਰਾ ਹੈ ਇਹ ਪਾਗਲ ਹੋ ਗਿਆ ਪਰ ਕਬੀਰ ਸਾਹਿਬ ਕਹਿੰਦੇ ਮੈਨੂੰ ਕੋਈ ਪਾਗਲ ਕਹੋ ਮੈਨੂੰ ਕੋਈ ਬੌਰਾ ਨਾ ਕਹੋ ਮੈਨੂੰ ਕੋਈ ਫਰਕ ਨਹੀਂ ਕਿਉਂਕਿ ਮੇਰੇ ਮਨ ਦਾ ਦਰਦ ਮੇਰਾ ਪਿਆਰ ਮੇਰਾ ਆਰਾਮ ਜਾਣਦਾ ਮੈਨੂੰ ਦੁਨੀਆਂ ਦੀ ਪਰਵਾਹ ਨਹੀਂ।

ਉਹ ਅੱਲਾ ਉਹ ਵਾਹਿਗੁਰੂ ਕਿਉਂ ਨਹੀਂ ਸਾਰਿਆਂ ਨੂੰ ਮਿਲਦਾ? ਇਹਦਾ ਵੀ ਕੋਈ ਕਾਰਨ ਹੈ। ਜਦੋਂ ਤੱਕ ਇਨਸਾਨ ਪਰਾਇਆ ਹੱਕ, ਨਿੰਦਿਆ ਚੁਗਲੀ, ਠੱਗੀਆਂ, ਝੂਠ ਫਰੇਬ ਨਹੀਂ ਛੱਡਦਾ, ਉਦੋਂ ਤੱਕ ਉਹ ਰਾਮ ਵਾਹਿਗੁਰੂ ਅੱਲਾ

0: ਪਿਸਤ ਨਾ ਜਾਈਏ। ਪਿਸਤ ਕਹਿੰਦੇ ਨੇ ਸਵਰਗ ਨੂੰ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੱਲਾਂ ਦੇ ਨਾਲ ਤਾਂ ਸਵਰਗ ਨਹੀਂ ਮਿਲਦਾ, ਛੁੱਟੇ ਸੱਚ ਕਮਾਏ। ਛੁਟਕਾਰਾ ਉਦੋਂ ਹੋਵੇਗਾ ਜਦੋਂ ਇਨਸਾਨ ਸੱਚ ਦੀ ਕਮਾਈ ਕਰੇਗਾ। ਜੇ ਗੱਲਾਂ ਹੀ ਕਰੀ ਜਾਈਏ, ਸੇਵਾ ਭਾਵ ਮਨ ਵਿਚ ਨਹੀਂ, ਉਹ ਰਾਮ ਕਿਸ ਤਰ੍ਹਾਂ ਮਿਲੇਗਾ? ਇੱਕ ਗੁਰੂ ਆਪਣੇ ਚੇਲੇ ਨੂੰ ਕਹਿਣ ਲੱਗਾ, ਬਰਸਾਤ ਪੈ ਰਹੀ ਸੀ, ਕਹਿਣ ਲੱਗਾ ਕਾਕਾ
1: ਜਾਈਏ ਛੁੱਟੇ ਸੱਚ ਕਮਾਏ,
0: ਗੱਲੀ ਪਿਸਤ ਨਾ ਜਾਈਏ। ਪਿਸਤ ਕਹਿੰਦੇ ਨੇ ਸਵਰਗ ਨੂੰ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੱਲਾਂ ਦੇ ਨਾਲ ਤਾਂ ਸਵਰਗ ਨਹੀਂ ਮਿਲਦਾ, ਛੁੱਟੇ ਸੱਚ ਕਮਾਏ। ਛੁਟਕਾਰਾ ਉਦੋਂ ਹੋਵੇਗਾ ਜਦੋਂ ਇਨਸਾਨ ਸੱਚ ਦੀ ਕਮਾਈ ਕਰੇਗਾ। ਜੇ ਗੱਲਾਂ ਹੀ ਕਰੀ ਜਾਈਏ, ਸੇਵਾ ਭਾਵ ਮਨ ਵਿਚ ਨਹੀਂ, ਉਹ ਰਾਮ ਕਿਸ ਤਰ੍ਹਾਂ ਮਿਲੇਗਾ? ਇੱਕ ਗੁਰੂ ਆਪਣੇ ਚੇਲੇ ਨੂੰ ਕਹਿਣ ਲੱਗਾ, ਬਰਸਾਤ ਪੈ ਰਹੀ ਸੀ, ਕਹਿਣ ਲੱਗਾ ਕਾਕਾ ਬਰਸਾਤ ਪੈ ਰਹੀ ਹੈ, ਛੱਤ ਕਿਧਰੇ ਚੋਣ ਨਾ ਲੱਗ ਪਵੇ, ਛੱਤ ਤੇ ਚੜ ਕੇ ਤੇ ਛੱਪਰ ਠੀਕ ਕਰ ਦੇ। ਗੱਲ ਤਾਂ ਕਮਾਈ ਦੀ, ਸੇਵਾ ਦੀ। ਉਹ ਲੜਕਾ ਸੋਚਣ ਲੱਗਾ, ਬਰਸਾਤ ਪੈ ਰਹੀ ਹੈ, ਕੋਠੇ ਤੇ ਚੜਾਂਗਾ, ਕੱਪੜੇ ਭਿੱਜ ਜਾਣਗੇ, ਜੇ ਛੱਤ ਤੂੰ ਡਿੱਗ ਪਿਆ, ਪੈਰ ਤਿਲਕ ਗਿਆ ਤੇ ਲੱਤ ਬਾਂਹ ਵੀ ਟੁੱਟ ਜਾਏਗੀ। ਕੌਣ ਛੱਤ ਤੇ ਚੜੇ, ਕੌਣ ਛੱਪਰ ਠੀਕ ਕਰੇ, ਔਖਾ ਕੰਮ ਹੈ। ਕਹਿਣ ਲੱਗਾ ਗੁਰੂ ਜੀ, ਗੱਲ ਇਹ ਹੈ, ਤੁਸੀਂ ਛੱਤ ਦੇ ਥੱਲੇ, ਮੈਂ ਪੈਰ ਲੈ ਕੇ ਛੱਤ ਦੇ ਉੱਤੇ ਚੜਾਂ, ਇਹ ਤੇ ਬੜਾ ਵੱਡਾ ਪਾਪ ਹੋ ਜਾਏਗਾ ਕਿ ਤੁਸੀਂ ਛੱਤ ਦੇ ਥੱਲੇ ਤੇ ਮੈਂ ਛੱਤ ਦੇ ਉੱਤੇ ਪੈਰ ਲੈ ਕੇ ਜਾਊਂ, ਇਹ ਪਾਪ ਮੈਂ ਨਹੀਂ ਕਰ ਸਕਦਾ। ਉਹ ਗੁਰੂ ਵਿਚਾਰਾ ਆਪੇ ਹੀ ਛੱਤ ਤੇ ਚੜਿਆ, ਛੱਪਰ ਠੀਕ ਕੀਤਾ, ਮੀਂਹ ਬੰਦ ਹੋਇਆ। ਕਹਿਣ ਲੱਗੇ ਕਾਕਾ ਜਾ ਹੁਣ ਜਾ ਕੇ ਜੰਗਲ ਵਿੱਚੋਂ ਲੱਕੜਾਂ ਲੈ ਆ ਤਾਂ ਕਿ ਲੰਗਰ ਬਣਾ ਲਈ। ਕਹਿਣ ਲੱਗਾ ਮਨਾ, ਦੋ ਤਿੰਨ ਮੀਲ ਪਹਿਲਾਂ ਤੁਰ ਕੇ ਜੰਗਲ ਵਿੱਚ ਜਾਊਂ, ਫਿਰ ਲੱਕੜਾਂ ਕੱਟ ਕੇ ਸਿਰ ਤੇ ਚੁੱਕ ਕੇ ਲੈ ਕੇ ਆਊਂ, ਬੜਾ ਔਖਾ ਕੰਮ। ਕਹਿਣ ਲੱਗਾ ਗੁਰੂ ਜੀ, ਗੱਲ ਇਹ ਹੈ, ਤੁਸੀਂ ਇੱਥੇ, ਮੈਂ ਤੁਰ ਕੇ ਜੰਗਲ ਵਿੱਚ ਜਾਵਾਂ, ਤੁਹਾਡੇ ਵੱਲ ਮੇਰੀ ਪਿੱਠ ਹੋ ਜਾਏਗੀ, ਤੁਹਾਡੇ ਵੱਲ ਮੇਰੀ ਪਿੱਠ ਹੋਵੇ, ਇਹ ਪਾਪ ਮੈਂ ਕਿਵੇਂ ਕਰ ਸਕਦਾ, ਇਹ ਪਾਪ ਮੇਰੇ ਕੋਲੋਂ ਨਾ ਕਰਵਾਓ। ਉਹ ਕਹਿਣ ਲੱਗੀ, ਚੰਗਾ ਭਾਈ ਤੇਰੀ ਮਰਜ਼ੀ। ਆਪੇ ਗਏ, ਲੱਕੜਾਂ ਕੱਟ ਕੇ ਲਿਆਂਦੀਆਂ, ਲੰਗਰ ਤਿਆਰ ਕੀਤਾ, ਲੰਗਰ ਬਣ ਗਿਆ। ਉਹ ਗੁਰੂ ਕਹਿਣ ਲੱਗੇ, ਆ ਕਾਕਾ ਲੰਗਰ ਛਕ ਲੈ। ਕਹਿਣ ਲੱਗਾ ਗੁਰੂ ਜੀ, ਗੱਲ ਇਹ ਹੈ ਕਿ ਦੋ ਹੁਕਮ ਮੈਂ ਤੁਹਾਡੇ ਪਹਿਲਾਂ ਨਹੀਂ ਮੰਨੇ, ਜੇ ਇਹ ਵੀ ਨਾ ਮੰਨਿਆ ਤੇ ਘੋਰ ਪਾਪ ਹੋ ਜਾਏਗਾ, ਇਸ ਕਰਕੇ ਲੰਗਰ ਮੈਂ ਜ਼ਰੂਰ ਖਾ ਲੈ। ਕਹਿਣ ਦਾ ਭਾਵ ਕਿ ਜੇ ਗੱਲਾਂ ਦੇ ਨਾਲ ਹੀ ਕਹੀਏ ਕਿ ਰੱਬ ਮਿਲ ਜਾਏ, ਸੇਵਾ ਵੀ ਨਾ ਕਰੀਏ, ਸੱਚ ਦੀ ਕਮਾਈ ਵੀ ਨਾ ਕਰੀਏ, ਤਾਂ ਰੱਬ ਕਿਵੇਂ ਮਿਲੇਗਾ? ਗੱਲਾਂ ਦੇ ਨਾਲ ਨਾ ਸਵਰਗ ਮਿਲ ਜਾਏ, ਨਾ ਉਸ ਰਾਮ ਦੀ ਪ੍ਰਾਪਤੀ ਹੁੰਦੀ ਹੈ।

ਆਖੇ ਗਏ ਉੱਥੇ ਕਾਜ਼ੀਆਂ ਨੇ ਸਵਾਲ ਕੀਤਾ ਐ ਬਾਬਾ ਨਾਨਕ ਇਹ ਦੱਸੋ ਹਿੰਦੂ ਵੱਡਾ ਹੈ ਕਿ ਮੁਸਲਮਾਨ ਉਸ ਰੱਬ ਦੀ ਦਰਗਾਹ ਦੇ ਵਿੱਚ ਮੁਸਲਮਾਨ ਨੂੰ ਜਗ੍ਹਾ ਮਿਲੇਗੀ ਕਿ ਹਿੰਦੂ ਨੂੰ ਗੁਰੂ ਨਾਨਕ ਸਾਹਿਬ ਉਹਨਾਂ ਕਾਜ਼ੀਆਂ

ਬਾਬਾ ਆਖੇ ਹਾਜੀਆਂ ਬਾਬਾ ਜੀ ਕਹਿਣ ਲੱਗੇ ਐ ਹਾਜੀਆਂ ਐ ਹਾਜੀ ਲੋਕੋ ਸੁਣੋ ਸ਼ੁਭ ਅਮਲਾ ਬਾਜੋ ਦੋਨੋਂ ਰੋਈ।

ਤੇ ਰੱਬ ਦੀ ਦਰਗਾਹ ਵਿਚ ਉਹਨਾਂ ਨੂੰ ਢੋਈ ਜਗ੍ਹਾ ਨਹੀਂ ਮਿਲੇਗੀ। ਰੱਬ ਦੀ ਦਰਗਾਹ ਵਿਚ ਉਹਨੂੰ ਜਗ੍ਹਾ ਮਿਲੇਗੀ ਜਿਹਦੇ ਅਮਲ ਚੰਗੇ ਨੇ, ਉੱਥੇ ਨਾ ਹਿੰਦੂ ਦਾ ਸਵਾਲ।

ਕੈਡੀ ਸੋਹਣੀ ਗੱਲ ਕਹੀ ਧੰਨ ਗੁਰੂ ਨਾਨਕ ਸਾਹਿਬ ਕਰਨ ਬਕੀਲੀ ਆਪ ਵਿਚ ਰਾਮ ਰਹੀਮ ਇਕ ਥਾਂ ਖਲੋ ਕਰਨ ਬਕੀਲੀ ਆਪ ਵਿਚ ਇਹ ਲੋਕ ਆਪਸ ਵਿਚ ਲੜਦੇ ਨੇ ਕੋਈ ਕਹਿੰਦਾ ਰਾਮ ਵੱਡਾ ਕੋਈ ਕਹਿੰਦਾ ਰਹੀਮ ਵੱਡਾ ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਅਜੀਬ ਗੱਲ ਤਾਂ ਇਹ ਹੈ ਇਹ ਲੋਕੀ ਆਪਸ ਵਿਚ ਲੜਦੇ ਨੇ ਰੱਬ ਦੇ ਨਾਂ ਤੇ ਉਹਨੂੰ ਰਾਮ ਕਹੋ ਉਹਨੂੰ ਰਹੀਮ ਕਹੋ ਉਹ ਤਾਂ ਇੱਕੋ ਹੀ ਜਿਹਨੂੰ ਲੋਕੀ ਰਾਮ ਕਹਿੰਦੇ ਨੇ ਰਹੀਮ ਕਹਿੰਦੇ ਨੇ ਅੱਲਾ ਕਹਿੰਦੇ ਨੇ ਉਹ ਤਾਂ ਇੱਕੋ ਹੀ ਹੈ ਇੱਕੋ ਜਗ੍ਹਾ ਖਲੋਤਾ ਹੈ ਪਰ ਲੋਕੀ ਐਵੇਂ ਆਪਸ ਵਿਚ ਲੜੀ ਜਾਂਦੇ

ਕਿਹੜੇ ਪਾਸੇ ਤੁਰ ਪਈ ਹੈ। ਜਿਹੜੇ ਲੋਕ ਧਰਮ ਦੇ ਨਾਂ ਤੇ ਇੱਕ ਦੂਸਰੇ ਨਾਲ ਲੜਦੇ ਨੇ, ਜਿਨ੍ਹਾਂ ਨੇ ਰੱਬ ਨੂੰ ਵੀ ਵੰਡ ਦਿੱਤਾ, ਸਾਹਿਬ ਜੀ ਕਹਿੰਦੇ ਨੇ ਇਹ ਸ਼ੈਤਾਨ ਨੇ ਤੇ ਦੁਨੀਆਂ ਨੂੰ ਪੁੱਠੇ ਪਾਸੇ ਲੈ ਕੇ ਜਾ ਰਹੇ ਨੇ, ਜਦ ਕਿ ਨਾ ਇਹਨਾਂ ਦੇ ਪੱਲੇ ਰੱਬ ਹੈ

ਇਹ ਉਪਦੇਸ਼ ਨਿਰਾ ਹਿੰਦੂ ਮੁਸਲਮਾਨ ਵਾਸਤੇ ਨਹੀਂ, ਸਾਰੀ ਦੁਨੀਆਂ ਵਾਸਤੇ। ਇਹ ਹਿੰਦੂ ਵਾਸਤੇ ਵੀ ਉਪਦੇਸ਼, ਮੁਸਲਮਾਨ ਵਾਸਤੇ ਵੀ, ਸਿੱਖ ਵਾਸਤੇ ਵੀ, ਈਸਾਈ ਵਾਸਤੇ ਵੀ, ਦੁਨੀਆਂ ਵਿਚ ਰਹਿਣ ਵਾਲੇ ਹਰ ਇਨਸਾਨ ਵਾਸਤੇ ਇਹ ਉਪਦੇਸ਼ ਹੈ। ਇਸ ਦਾ ਅੱਕ ਨਹੀਂ ਖਾਣਾ, ਝੂਠ ਨਹੀਂ ਬੋਲਣਾ, ਰੱਬ ਦੇ ਨਾਂ ਤੇ ਰੱਬ ਨੂੰ ਵੰਡ ਕੇ ਕਿਸੇ ਨਾਲ ਲੜਨਾ ਨਹੀਂ, ਕਿਉਂਕਿ ਰੱਬ ਇੱਕ ਹੈ। ਹੁਣ ਸਿੱਖਾਂ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੁਝ ਗੱਲਾਂ ਕਹੀਆਂ। ਜਿਹੜਾ ਨਹੀਂ ਮੰਨਦਾ, ਗੁਰੂ ਸਾਹਿਬ ਜੀ ਕਹਿੰਦੇ ਨੇ ਨਾ ਮੇਰਾ ਉਹ ਸਿੱਖ ਤੇ ਨਾ ਹੀ

ਜਿਹੜਾ ਚੌਵੀ ਘੰਟੇ ਪਰਮੇਸ਼ਰ ਨਾਲ ਜੁੜਿਆ ਰਹੇ ਉਹ ਖਾਲਸਾ, ਜਿਹਦੇ ਮਨ ਵਿਚ ਭਰਮ ਕੋਈ ਨਹੀਂ ਉਹ ਖਾਲਸਾ। ਜੇ ਬਿੱਲੀ ਰਸਤਾ ਕੱਟ ਜਾਵੇ, ਅੰਮ੍ਰਿਤ ਛਕਿਆ ਹੋਵੇ ਤੇ ਇਨਸਾਨ ਵਾਪਸ ਆ ਜਾਵੇ। ਕਿਸੇ ਨੇ ਛਿੱਕ ਮਾਰ ਦਿੱਤੀ ਤਾਂ ਕਹਿਣਾ ਹੁਣ ਕੰਮ ਨਹੀਂ ਬਣਨਾ। ਜਿਹੜਾ ਇਨਸਾਨ ਭਰਮਾਂ ਵਹਿਮਾਂ ਚ ਫਸਿਆ ਹੋਇਆ ਉਹ ਖਾਲਸਾ ਹੋ ਹੀ ਨਹੀਂ ਸਕਦਾ। ਕਈ ਵਾਰੀ ਦੇਖੀਦਾ ਆਨੰਦ ਕਾਰਜ ਹੁੰਦਾ, ਪਹਿਲਾਂ ਦੇ ਲੋਕ ਭੰਗੜਾ ਪਾਉਂਦੇ ਰਹੇ ਤੇ ਜਦੋਂ 12 ਵਜਣ ਵਾਲੇ ਹੋਣਗੇ ਫਿਰ ਕਹਿਣਗੇ ਭਾਈ ਸਾਹਿਬ 12 ਵਜੇ ਤੋਂ ਪਹਿਲਾਂ ਅਰਦਾਸ ਕਰ ਦਿਓ ਆਨੰਦ ਕਾਰਜ। ਇੱਕ ਪਾਸੇ ਪ੍ਰਕਾਸ਼ ਹੋਇਆ, ਗੁਰੂ ਤੇ ਭਰੋਸਾ ਨਹੀਂ, ਸਮੇਂ ਤੋਂ ਡਰ ਲੱਗਦਾ ਹੈ ਕਿ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਕਰ ਦਿਓ। ਕਰਨਾ ਤਾਂ ਪਹਿਲਾਂ ਚਾਹੀਦਾ ਅੰਮ੍ਰਿਤ ਵੇਲੇ, ਪਰ ਚਲੋ ਜੇ ਦੇਰ ਹੋ ਗਈ, ਗੁਰੂ ਦਾ ਪ੍ਰਕਾਸ਼ ਹੋਇਆ, ਗੁਰੂ ਤੇ ਭਰੋਸਾ ਨਹੀਂ, ਸਮੇਂ ਤੋਂ ਡਰ ਲੱਗਦਾ। ਜੇ ਭਰਮ ਵਹਿਮ ਹੈਗੇ ਨੇ ਤੇ ਭਾਈ

ਕਿਹੜਾ ਭਰਮਾ ਵਹਿਮਾ ਤੂੰ ਦੂਰ ਹੈ ਸਾਹਿਬ ਜੀ ਕਹਿੰਦੇ ਨੇ ਉਹ ਖਾਲਸਾ ਹੈ ਉਹ ਮੇਰਾ ਸਤਿਗੁਰੂ ਹੈ ਤੇ ਮੈਂ ਉਹਦਾ ਸੇਵਕ ਇੰਨਾ ਮਾਨ ਖਾਲਸੇ ਨੂੰ ਦਿੱਤਾ ਪਰ ਉਹਨੂੰ ਜਿਹੜਾ ਭਰਮਾ ਵਹਿਮਾ ਤੂੰ ਪੁੱਛੇ ਤੇ ਜਿਹੜਾ ਭਰਮਾ ਵਹਿਮਾ ਚ ਘੁੰਮਦਾ ਉਹ ਖਾਲਸਾ ਕਿਵੇਂ ਹੋ ਸਕਦਾ ਤੇ ਖਾਲਸੇ ਨੂੰ ਕੁਝ ਹੋਰ ਸਖਤ ਹਦਾਇਤਾਂ ਕੀਤੀਆਂ ਕਲਗੀਧਰ ਪਾਤਸ਼ਾਹ ਨੇ ਜਿਹੜੇ ਰਹਿਤ ਨਾਮੇ ਵਿਚ ਇਹ ਸਾਰੀਆਂ ਗੱਲਾਂ ਬਿਆਨ ਕੀਤੀਆਂ।

ਉਹ ਸਿੱਖ ਹੈ ਜਿਹੜਾ ਪਰਾਈ ਇਸਤਰੀ ਨੂੰ ਆਪਣੀ ਮਾਤਾ ਸਮਝੇ ਉਹ ਸਿੱਖ ਹੈ। ਸੰਗਤ ਵਿੱਚ ਵੀ ਆ ਗਏ ਜੇ ਧਿਆਨ ਮਾੜੇ ਪਾਸੇ ਰਿਹਾ ਤੇ ਬਹਿਣ ਦਾ ਕੋਈ ਫਾਇਦਾ ਨਹੀਂ। ਜਿਹੜਾ ਪਰਾਈ ਬੇਟੀ ਨੂੰ ਬੇਟੀ ਨਾ ਸਮਝੇ, ਪਰਾਈ ਔਰਤ ਨੂੰ ਆਪਣੀ ਮਾਤਾ ਵੱਡੀ ਨਾ ਸਮਝੇ, ਉਹ ਭਾਵੇਂ ਅੰਮ੍ਰਿਤ ਧਾਰੀ ਏ, ਭਾਵੇਂ ਬਾਣੀ ਪੜ੍ਹੇ, ਭਾਵੇਂ ਦਾਨ ਕਰੇ, ਸਾਹਿਬ ਜੀ ਕਹਿੰਦੇ ਨੇ ਨਾ ਉਹ ਮੇਰਾ ਸਿੱਖ ਤੇ ਨਾ

ਜਿਹੜਾ ਧੀਆਂ ਭੈਣਾਂ ਦਾ ਪੈਸਾ ਖਾਵੇ ਗੁਰੂ ਸਾਹਿਬ ਜੀ ਕਹਿੰਦੇ ਨੀ ਉਹਨੂੰ ਜਮਾਂ ਦੇ ਧੱਕੇ ਪੈਣਗੇ ਉਹਦਾ ਮੇਰੇ ਨਾਲ ਕੋਈ ਸੰਬੰਧ ਨਹੀਂ ਜਿਹੜਾ ਧੀ ਭੈਣ ਦਾ ਪੈਸਾ ਖਾਵੇ ਇਹ ਬਹੁਤਾ ਦਾਜ ਮੰਗ ਕੇ ਲੈਣਾ ਤੰਗ ਕਰਨਾ ਇਹ ਵੀ ਤਾਂ ਉਹੀ ਪੈਸਾ ਤੇ ਸਾਹਿਬ ਜੀ ਕਹਿੰਦੇ ਨੇ ਜਿਹੜਾ ਨਜਾਇਜ਼ ਕਰੇ ਕਿਸੇ ਨੂੰ ਤੰਗ ਕਰੇ ਧੀ ਭੈਣ ਦਾ ਪੈਸਾ ਖਾਵੇ ਉਹਦਾ ਤੇ ਮੇਰਾ ਸੰਬੰਧ ਕੋਈ ਨੀ ਉਹਨੂੰ ਜਮਾਂ ਦੇ ਧੱਕੇ ਪੈਣਗੇ।

ਉਹ ਇਹ ਸਮਝਦੇ ਨੇ ਕਿ ਚੰਗੇ ਕੱਪੜੇ ਪਾ ਲਈ। ਮਨ ਵਿੱਚ ਜੋ ਮਰਜ਼ੀ ਹੋਵੇ ਥੋੜੀ ਦੇਰ ਪਾਠ ਕਰ ਲਈਏ, ਵਾਹਿਗੁਰੂ ਵਾਹਿਗੁਰੂ ਕਰ ਲਈਏ, ਗੁਰੂ ਖੁਸ਼ ਹੋ ਜਾਏਗਾ। ਨਹੀਂ, ਗੁਰੂ ਖੁਸ਼ ਹੁੰਦਾ ਸੇਵਾ ਤੇ, ਸਿਮਰਨ ਤੇ। ਸੇਵਾ ਵੀ ਉਹ ਜਿਹੜੀ ਮਨੋਂ ਕੀਤੀ ਜਾਏ, ਸਿਮਰਨ ਵੀ ਉਹ ਜਿਹੜਾ ਮਨੋਂ ਕੀਤਾ ਜਾਏ। ਇੱਕ ਸਿੱਖ ਗੁਰੂ ਸਾਹਿਬਾਂ ਦੇ ਘੋੜਿਆਂ ਦੀ ਲਿਦ ਚੁੱਕਿਆ ਕਰਦਾ ਸੀ, ਸਿਮਰਨ ਵੀ ਕਰਦਾ ਘੋੜਿਆਂ ਦੀ ਲਿਦ ਵੀ, ਆਪਣੇ ਸਿਰ ਤੇ ਟੋਕਰਾ ਭਰ ਕੇ ਚੁੱਕ ਕੇ ਲੈ ਜਾਂਦਾ, ਦੂਰ ਸੁੱਟ ਕੇ ਆਉਂਦਾ, ਸਾਰੀ ਜਗ੍ਹਾ ਦੀ ਸਫਾਈ ਕਰਦਾ। ਤੇ ਜਦੋਂ ਵੀ ਕਲਗੀਧਰ ਪਾਤਸ਼ਾਹ ਘੋੜੇ ਦੇਖਣ ਆਉਂਦੇ ਨੇ, ਉਹ ਸਿੱਖ ਸੇਵਾ ਵਿੱਚ ਲੱਗਾ ਹੁੰਦਾ, ਕਦੀ ਘੋੜਿਆਂ ਨੂੰ ਨਵਾਉਂਦਾ, ਕਦੀ ਘੋੜਿਆਂ ਦੀ ਲਿਦ ਸਾਫ ਕਰਦਾ। ਹੁਣ ਜਦੋਂ ਸਿਰ ਤੇ ਟੋਕਰਾ ਚੁੱਕਿਆ ਹੁੰਦਾ ਲਿਦ ਦਾ, ਕੁਦਰਤੀ ਗੱਲ ਹੈ ਕਿ ਕੁਝ ਨਾ ਕੁਝ ਲਿਦ ਕੱਪੜਿਆਂ ਤੇ ਵੀ ਡਿੱਗ ਪੈਂਦੀ, ਸਿਰ ਤੇ ਬੰਨੀ ਪੱਗ ਤੇ ਵੀ ਡਿੱਗ ਪੈਂਦੀ, ਕੱਪੜੇ ਲਿਬੜੇ ਹੋਣੇ। ਤੇ ਕਲਗੀਧਰ ਪਾਤਸ਼ਾਹ ਨੇ ਜਦੋਂ ਆਣਾ, ਇਹਦੀ ਸੇਵਾ ਦੇ ਕੇ ਇੰਨੇ ਖੁਸ਼ ਹੋਣਾ ਕਿ ਉਹਨੂੰ ਆਪਣੀ ਗੱਲ ਦੇ ਨਾਲ ਲਗਾ ਲੈ। ਪਰ ਤਿੰਨ ਚਾਰ ਸਿੱਖ ਜਿਨ੍ਹਾਂ ਦੇ ਮਨ ਵਿੱਚ ਸੇਵਾ ਨਹੀਂ ਨਾ ਸਿਮਰਨ, ਉਹਨਾਂ ਨੂੰ ਇਹ ਚੰਗਾ ਨਹੀਂ ਸੀ ਲੱਗਦਾ। ਉਹਨਾਂ ਕਹਿਣਾ ਅਸੀਂ ਚੰਗੇ ਚੰਗੇ ਕੱਪੜੇ ਪਾਏ, ਅਮੀਰ ਹਾਂ, ਸਾਡੇ ਨਾਲ ਗੁਰੂ ਸਾਹਿਬ ਪਿਆਰ ਨਹੀਂ ਕਰਦੇ, ਇਹਨੇ ਮੈਲੇ ਕੱਪੜੇ ਪਾਏ ਨੇ, ਹੈ ਵੀ ਗਰੀਬ। ਜਦੋਂ ਗੁਰੂ ਸਾਹਿਬ ਜੀ ਆਉਂਦੇ ਨੇ, ਕੱਪੜੇ ਦੇ ਲਿਬੜੇ ਹੁੰਦੇ ਨੇ, ਇਹਨੂੰ ਗੱਲ ਦੇ ਨਾਲ ਲਗਾ ਲੈਂਦੇ। ਇੱਕ ਦਿਨ ਸਲਾਹ ਕੀਤੀ, ਜਦੋਂ ਤੱਕ ਇਹ ਸਿੱਖ ਇੱਥੇ ਰਹੇਗਾ, ਗੁਰੂ ਸਾਹਿਬਾਂ ਨੇ ਸਾਡੇ ਵੱਲ ਨਹੀਂ ਦੇਖਣਾ, ਤੇ ਕਿਉਂ ਨਾ ਇਹਨੂੰ ਮਾਰ ਕੇ ਸੁੱਟ ਦੇਈਏ। ਗੱਲ ਸੇਵਾ ਦੀ, ਪਰ ਇਹਨਾਂ ਵਿੱਚ ਨਾ ਸੇਵਾ ਹੈ ਨਾ ਸਿਮਰਨ। ਪਿਆਰ ਹੈ ਗੁਰੂ ਨਾਲ, ਪਰ ਗੁਰੂ ਨੂੰ ਪਾਉਣ ਦਾ ਤਰੀਕਾ ਹਾਲੀ ਆਇਆ ਨਹੀਂ। ਇਹਨਾਂ ਕੀ ਕੀਤਾ, ਉਸ ਸਿੱਖ ਨੂੰ ਜਿਹੜਾ ਘੋੜਿਆਂ ਦੀ ਲਿਦ ਸਾਫ਼ ਕਰਿਆ ਕਰਦਾ, ਉਸ ਨੂੰ ਡਾਂਗਾਂ ਦੇ ਨਾਲ ਮਾਰ ਮਾਰ ਕੇ ਅਦਮੋਇਆ ਕਰਕੇ ਸੁੱਟ ਦਿੱਤਾ। ਕਲਗੀਧਰ ਪਾਤਸ਼ਾਹ ਨੂੰ ਪਤਾ ਲੱਗਾ ਕਿ ਕੁਝ ਲੋਕਾਂ ਨੇ ਮੇਰੇ ਉਸ ਸਿੱਖ ਨੂੰ ਕੁੱਟਿਆ ਜਿਹੜਾ ਘੋੜਿਆਂ ਦੀ ਸੇਵਾ ਕਰਦਾ। ਸਾਹਿਬਾਂ ਨੂੰ ਬੜਾ ਬੁਰਾ ਲੱਗਾ, ਉਸ ਸਿੱਖ ਨੂੰ ਜ਼ਖਮੀ ਨੂੰ ਚੁੱਕ ਕੇ ਲਿਆਂਦਾ, ਮਲਮ ਪੱਟੀ ਕੀਤੀ, ਦਰਬਾਰ ਵਿੱਚ ਸਿੱਖ ਨੂੰ ਲਿਆਂਦਾ ਗਿਆ। ਸੰਗਤ ਬੈਠੀ ਵਿੱਚ ਉਹ ਵੀ ਬੈਠੇ ਨੇ ਜਿਨ੍ਹਾਂ ਨੇ ਇਸ ਸਿੱਖ ਨੂੰ ਕੁੱਟਿਆ ਸੀ। ਜਦੋਂ ਦਰਬਾਰ ਵਿੱਚ ਸਾਰੇ ਹਾਜ਼ਰ ਹੋਏ, ਉਸ ਜ਼ਖਮੀ ਸਿੱਖ ਨੂੰ ਗੁਰੂ ਸਾਹਿਬਾਂ ਨੇ ਆਪਣੇ ਕੋਲ ਬਿਠਾਇਆ ਤੇ ਬੜੇ ਪਿਆਰ ਨਾਲ ਕਹਿਣ ਲੱਗੇ, ਸਿੱਖਾ ਦੱਸ ਤੈਨੂੰ ਕਿਹਨੇ ਮਾਰਿਆ, ਕਿਉਂਕਿ ਗੁਰੂ ਆਪਣੇ ਪਿਆਰੇ ਨਾਲ ਬਹੁਤ ਪਿਆਰ ਕਰਦੇ। ਸਿੱਖਾ ਦੱਸ ਤੈਨੂੰ ਕਿਹਨੇ ਮਾਰਿਆ, ਤੂੰ ਦੱਸ ਤਾਂ ਸਹੀ, ਜੇ ਕਵੇਂ ਤੇ ਉਹਨੂੰ ਜ਼ਮੀਨ ਵਿੱਚ ਜਿੰਦਾ ਗਡਵਾ ਦਿਆਂਗੇ। ਇੱਕ ਵਾਰੀ ਦੱਸ ਤਾਂ ਸਹੀ ਤੈਨੂੰ ਕਿਹਨੇ ਮਾਰਿਆ। ਪਰ ਜਿਹੜਾ ਗੁਰੂ ਦਾ ਸਿੱਖ ਹੈ ਉਹ ਕਿਸੇ ਦਾ ਬੁਰਾ ਨਹੀਂ ਸੋਚਦਾ, ਹੱਥ ਜੋੜੇ ਆਖਿਆ, ਪਾਤਸ਼ਾਹ ਮੈਨੂੰ ਕਿਸੇ ਨੇ ਨਹੀਂ ਮਾਰਿਆ, ਮੈਨੂੰ ਕਿਸੇ ਨੇ ਨਹੀਂ ਮਾਰਿਆ। ਸਾਚੀ ਤਾਂ ਹੈ ਜਿਹਦੇ ਮਨ ਵਿੱਚ ਐਸੀ ਭਾਵਨਾ ਹੈ ਉਹਨੂੰ ਰੱਬ ਮਿਲਦਾ ਹੈ, ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ, ਮੂੰਹ ਤੇ ਕੁਝ ਹੋਰ,

ਸਾਰ ਰਾਤ ਦਿਵਸ ਕੇ ਕੂਕਨੇ ਪ੍ਰਭੂ ਕੇ ਸੁਣੇ ਪੁਕਾਰ। ਕਹਿੰਦੇ ਜੇ ਰਾਤ ਦਿਨ ਬੇਨਤੀਆਂ ਕਰੇਗਾ ਉਹ ਜੀਵ ਅਕਾਲ ਪੁਰਖ ਵਾਹਿਗੁਰੂ ਦੇ ਘਰ ਤੇਰੀ ਪੁਕਾਰ ਸੁਣੀ ਜਾਵੇਗੀ। ਜਦੋਂ ਗੁਰਸਿੱਖ ਸਤਿਗੁਰੂ ਨੂੰ ਯਾਦ ਕਰਦਾ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਮੰਤਰ

ਸਤਨਾਮ ਸ੍ਰੀ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਜੀਓ ਮਹਾਰਾਜ ਨਮਸਕਾਰ ਗੁਰਦੇਵ ਕੋ।

ਜਿਉਂ ਬਲਾ ਵਹਿ ਤੂੰ ਬੋਲਹਿ ਸਵਾਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਵਸਤ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਸਰਤ ਕਰ ਸਿਫਤ ਤੁਮਾਰੀ, ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪਲੇ ਹਤਮ ਕਥਾ ਸੁਧਾਰੀ। ਜਸ ਕਰ

0: ਵੜ ਭਾਗੀ ਸਤ ਸੰਗਤ ਪਾਵੈ ਭਾਗਹੀਨ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ
1: ਭਰੀਜੈ ਜੀਉ।
0: ਜਦੋਂ ਕਿਸੇ ਜੀਵ ਦੇ ਅੱਛੇ ਕਰਮ ਕੀਤੇ ਹੋਏ ਪੂਰਵਲੇ ਪਿਛਲੇ ਜਨਮਾਂ ਦੇ ਕੋਈ ਪੁੰਨ ਕੀਤੇ ਹੋਏ ਇਕੱਠੇ ਹੁੰਦੇ ਹਨ ਫਲ ਦੇਣ ਵਾਸਤੇ, ਉਦੋਂ ਉਸ ਨੂੰ ਗੁਰੂ ਦਾ ਮਿਲਾਪ ਹੁੰਦਾ ਹੈ, ਸਤਸੰਗ ਦਾ ਮਿਲਾਪ ਹੁੰਦਾ ਹੈ ਅਤੇ ਰੱਬ ਦੇ ਪਿਆਰਿਆਂ ਦਾ ਮਿਲਾਪ ਹੁੰਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਧਨ ਦੌਲਤ ਦਾ ਮਿਲ ਜਾਣਾ, ਜ਼ਮੀਨ ਜਾਇਦਾਦ ਦਾ ਮਿਲ ਜਾਣਾ, ਹੋਰ ਦੁਨਿਆਵੀ ਪਦਾਰਥਾਂ ਦਾ ਮਿਲ ਜਾਣਾ, ਇਹ ਚੰਗੇ ਭਾਗਾਂ ਦੀ ਨਿਸ਼ਾਨੀ ਨਹੀਂ ਹੈ, ਇਹ ਪੁੰਨਾਂ ਦਾ ਪ੍ਰਤਾਪ ਹੈ। ਕੋਈ ਅੱਛੇ ਪੁੰਨ ਕੀਤੇ ਹੋਏ ਨੇ, ਚੰਗੇ ਭਾਗ ਇਸ ਸਤਸੰਗ ਦੀ ਪ੍ਰਾਪਤੀ ਹੁੰਦੀ ਹੈ। ਫਿਰ ਇਸ ਨੂੰ ਸੋਝੀ ਪੈਂਦੀ ਹੈ ਕਿ ਮੈਂ ਸੰਸਾਰ ਵਿੱਚ ਕਿਉਂ ਆਇਆ ਹਾਂ, ਮੇਰੇ ਜੀਵਨ ਦਾ ਉਦੇਸ਼ ਕੀ ਹੈ, ਮੈਨੂੰ ਸ਼ਾਂਤੀ ਕਿੱਥੋਂ ਮਿਲੇਗੀ, ਅਸਲ ਸੁੱਖ ਕਿੱਥੇ ਹੈ। ਫਿਰ ਇਸ ਨੂੰ ਪਤਾ ਲੱਗਦਾ ਹੈ ਕਿ ਮੈਂ ਸੰਸਾਰ 'ਤੇ ਕਿਉਂ ਆਇਆ ਹਾਂ, ਮੇਰਾ ਪਰਮੇਸ਼ਰ ਦੇ ਨਾਲ ਕੀ ਸੰਯੋਗ ਹੈ, ਮੇਰਾ ਪਰਮਾਤਮਾ ਦੇ ਨਾਲ ਕੀ ਸੰਬੰਧ ਹੈ। ਸਤਸੰਗਤ ਕਿਸ ਨੂੰ ਕਹਿੰਦੇ ਹਨ? ਜੋ ਸਤਸੰਗ ਸਤ ਦੇ ਨਾਲ ਜੋੜਨ ਵਾਲੀ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਇਸ ਤੋਂ ਬਿਨਾਂ, ਇਹ ਜਾਣੇ ਤੋਂ ਬਿਨਾਂ, ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਦੁਨੀਆ ਹਨੇਰਾ ਢੋਂਦੀ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਹਨੇਰਾ ਢੋਂਦੀ ਹੈ ਦੁਨੀਆ। ਜੋ ਇਹ ਸੋਚਦੇ ਹਨ ਕਿ ਸਾਡੇ ਜੀਵਨ ਦਾ ਉਦੇਸ਼ ਸਿਰਫ ਖਾਣਾ ਪੀਣਾ ਹੀ ਹੈ, ਸਾਡੇ ਜੀ ਇੱਥੇ ਹੀ ਹੈ, ਅੱਗੇ ਕੁਛ ਵੀ ਨਹੀਂ ਹੈ, ਸਾਡੇ ਜੀਵਨ ਦੇ ਮੈਂ ਅਸੀਂ ਕੰਮ ਨਾ ਕਰੀਏ, ਜੇ ਅਸੀਂ ਗੁਰਦੁਆਰੇ ਚਲੇ ਜਾਈਏ, ਜੇ ਅਸੀਂ ਨਾਮ ਜਪੀਏ, ਤਾਂ ਫਿਰ ਅਸੀਂ ਤਾਂ ਭੁੱਖੇ ਹੀ ਮਰ ਜਾਵਾਂਗੇ। ਇਹ ਸਭ ਹਨੇਰਾ ਢੋਣਾ ਹੈ। ਬੋਲੋ
1: ਸ੍ਰੀ ਵਾਹਿਗੁਰੂ।
0: ਇਸ ਦਾ ਕੀ ਕਾਰਨ ਹੈ? ਇਹ ਜੀਵ ਅਕਿਰਤ ਕਣ ਹੋ ਗਿਆ ਹੈ, ਸੰਸਾਰ ਤੇ ਆ ਕੇ ਇਸ ਨੂੰ ਆਪਣਾ ਮਾਲਕ ਭੁੱਲ ਗਿਆ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਸ ਦਾ ਇਹੀ ਕਾਰਨ ਹੈ

0: ਗੁਰਬਾਣੀ ਕਹਿੰਦੀ ਹੈ, ਦਾਤ ਪਿਆਰੀ ਵਿਸਰਿਆ ਦਾਤਾ ਰਾ। ਸੰਸਾਰ ਤੇ ਦੁਨੀਆਂ ਤੇ ਆ ਕੇ ਅਸੀਂ ਮਾਲਕ ਨੂੰ ਭੁੱਲ ਗਏ, ਦਾਤਾਂ ਦੇਣ ਵਾਲਾ ਭੁੱਲ ਗਿਆ ਹੈ, ਦਾਤਾਂ ਦੇ ਵਿੱਚ ਉਲਝ ਕੇ ਰਹਿ ਗਏ ਹਾਂ, ਦਾਤਾਂ ਨਾਲ ਪਿਆਰ ਪਾ ਲਿਆ। ਦਾਤਾਂ ਸਾਨੂੰ ਚੰਗੀਆਂ ਲੱਗਦੀਆਂ ਹਨ ਤੇ ਦਾਤਾ ਚੰਗਾ ਨਹੀਂ ਲੱਗਦਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਦੇਣ ਵਾਲਾ ਨਹੀਂ ਚੰਗਾ ਲੱਗਦਾ, ਦਾਤਾਂ ਚੰਗੀਆਂ ਲੱਗਦੀਆਂ ਹਨ। ਸੋ ਸਤਸੰਗੀ ਕੌਣ ਹੁੰਦੇ ਹਨ ਬਾਈ, ਸਿੱਖ ਕੌਣ ਹੁੰਦੇ ਹਨ ਬਾਈ, ਸੇਵਕ ਕੌਣ ਹੁੰਦੇ ਹਨ? ਜਾਗੇ ਹੋਏ। ਦੁਨੀਆਂ ਸੁੱਤੀ ਪਈ ਹੈ, ਦੁਨੀਆਂ ਸੁੱਤੀ ਪਈ ਹੈ, ਦੁਨੀਆਂ ਹਨੇਰਾ ਢੋਂਦੀ ਹੈ। ਕਿਵੇਂ? ਅਗਿਆਨ ਦੀ ਨੀਂਦ ਵਿੱਚ, ਅਗਿਆਨ ਦੀ ਨੀਂਦ ਵਿੱਚ ਸਾਰੀ ਦੁਨੀਆਂ ਸੁੱਤੀ ਹੈ। ਬੋਲੋ ਸਤਸੰਗੀ ਜਾਗੇ ਹੋਏ ਹੁੰਦੇ ਹਨ, ਰੱਬ ਦੇ ਪਿਆਰੇ ਜਾਗੇ ਹੋਏ ਹੁੰਦੇ ਹਨ। ਦੂਸਰੇ ਨੂੰ ਉਹੀ ਜਗਾ ਸਕਦਾ ਹੈ ਜਿਹੜਾ ਖੁਦ ਜਾਗਿਆ ਹੋਵੇ, ਜੋ ਖੁਦ ਸੁੱਤਾ ਹੈ ਦੂਸਰੇ ਨੂੰ ਨਹੀਂ ਜਗਾ ਸਕਦਾ, ਸੁੱਤੇ ਨੂੰ ਸੁੱਤਾ ਨਹੀਂ ਜਗਾ ਸਕਦਾ, ਜਾਗਿਆ ਹੋਇਆ ਜਗਾ ਸਕਦਾ ਹੈ। ਸੋ ਸਤਸੰਗਤ, ਸਤਸੰਗੀ ਸਿੱਖ ਜਾਗੇ ਹੋਏ, ਜਿਨ੍ਹਾਂ ਨੂੰ ਆਪਣੇ ਜੀਵਨ ਦਾ ਮਨੋਰਥ, ਜੀਵਨ ਦਾ ਉਦੇਸ਼, ਏਮ ਆਫ ਲਾਈਫ ਦਾ ਪਤਾ ਹੈ, ਅਸੀਂ ਸੰਸਾਰ ਤੇ ਕਿਉਂ ਆਏ ਹਾਂ, ਅਸੀਂ ਦੁਖੀ ਕਿਉਂ ਹਾਂ, ਸਾਨੂੰ ਸ਼ਾਂਤੀ ਕਿੱਥੋਂ ਮਿਲੇਗੀ। ਧੂੜ ਦਾ ਕੇਂਦਰ ਧਰਤੀ ਹੈ, ਜਿੰਨਾ ਚਿਰ ਧੂੜ ਧਰਤੀ ਵਿੱਚ ਮਿਲ ਨਹੀਂ ਜਾਂਦੀ ਉਨਾ ਚਿਰ ਉਸਨੂੰ ਸ਼ਾਂਤੀ ਕਿੱਥੇ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਪਾਣੀ ਦਾ ਕੇਂਦਰ ਸਮੁੰਦਰ ਹੈ, ਜਿੰਨਾ ਚਿਰ ਸਾਧ ਸੰਗਤ, ਅੱਗ ਦੀ ਚੰਗਿਆੜੀ ਦਾ ਕੇਂਦਰ ਸਾਧ ਅੱਗ ਹੈ, ਜਿੰਨਾ ਚਿਰ ਅੱਗ ਅੱਗ ਦੇ ਵਿੱਚ ਨਹੀਂ ਮਿਲ ਜਾਂਦੀ, ਜਿੰਨਾ ਚਿਰ ਪਾਣੀ ਸਮੁੰਦਰ ਵਿੱਚ ਨਹੀਂ ਮਿਲ ਜਾਂਦਾ ਉਸਨੂੰ ਸ਼ਾਂਤੀ ਕਿੱਥੇ, ਉਸਨੂੰ ਟਿਕਾ ਕਿੱਥੇ? ਇਸੇ ਤਰ੍ਹਾਂ ਸਾਡੀ ਆਤਮਾ ਦਾ ਕੇਂਦਰ ਪਰਮਾਤਮਾ ਹੈ, ਜਿੰਨਾ ਚਿਰ ਇਹ ਆਤਮਾ ਪਰਮਾਤਮਾ ਨਾਲ ਜੁੜ ਨਹੀਂ ਜਾਂਦੀ ਉਨਾ ਚਿਰ ਸੁੱਖ ਕਿੱਥੇ? ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਇਸੇ ਕਰਕੇ ਗੁਰੂ ਜੀ ਬਾਣੀ ਵਿੱਚ ਕਹਿੰਦੇ ਹਨ,

0: ਇਹ ਉੱਤਮ ਜਗਿਆਸੂ ਸਵਾਲ ਕਰਦਾ ਹੈ। ਸਾਧੂਆਂ ਕੋਲ ਜਾ ਕੇ ਤਿੰਨ ਤਰ੍ਹਾਂ ਦੇ ਜਗਿਆਸੂ ਹੁੰਦੇ ਹਨ, ਇੱਕ ਉੱਤਮ ਜਗਿਆਸੂ ਹੁੰਦਾ ਹੈ, ਇੱਕ ਮੱਧਮ ਜਗਿਆਸੂ ਹੁੰਦਾ ਹੈ, ਇੱਕ ਕਨਿਸ਼ਠ ਜਗਿਆਸੂ ਹੁੰਦਾ ਹੈ। ਕਈ ਤਰ੍ਹਾਂ ਦੇ ਲੋਕ ਸਾਧੂਆਂ ਕੋਲ ਜਾਂਦੇ ਹਨ, ਗੁਰੂਆਂ ਪੀਰਾਂ ਕੋਲ ਜਾਂਦੇ ਹਨ, ਧਾਰਮਿਕ ਅਸਥਾਨਾਂ ਵੀ ਜਾਂਦੇ ਹਨ, ਤੀਰਥਾਂ ਤੇ ਜਾਂਦੇ ਹਨ। ਬੋਲੋ ਸਤਨਾਮ
1: ਸ੍ਰੀ ਵਾਹਿਗੁਰੂ।
0: ਸਾਰੇ ਲਾਭ ਖੱਟਣ ਵਾਲੇ ਨਹੀਂ ਹੁੰਦੇ ਹਨ, ਸਾਰੇ ਤੱਤ ਵਸਤੂ ਦੇ ਗ੍ਰਹਿਣ ਕਰਨ ਵਾਲੇ ਨਹੀਂ ਹੁੰਦੇ ਹਨ, ਸਾਰਿਆਂ ਨੂੰ ਇੱਕੋ ਜਿਹਾ ਲਾਭ ਨਹੀਂ ਹੁੰਦਾ ਹੈ, ਕਿਉਂਕਿ ਸਾਰਿਆਂ ਦੀ ਸ਼ਰਧਾ ਵੀ ਇੱਕੋ ਜਿਹੀ ਨਹੀਂ ਹੁੰਦੀ ਹੈ, ਸਾਰਿਆਂ ਦਾ ਵਿਸ਼ਵਾਸ ਇੱਕੋ ਜਿਹਾ ਨਹੀਂ ਹੁੰਦਾ ਹੈ, ਸਾਰਿਆਂ ਦਾ ਪਿਆਰ ਇੱਕੋ ਜਿਹਾ ਨਹੀਂ ਹੁੰਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਬਹੁਤ ਸਾਰੇ ਲੋਕ ਗੱਲਾਂ ਬਾਤਾਂ ਗੱਪਾਂ ਛੱਪਾਂ ਨਾਲੇ ਆਪਣਾ ਟਾਈਮ ਖਰਾਬ ਕਰਨਗੇ, ਨਾਲੇ ਸਾਧੂ ਲੋਕਾਂ ਦਾ ਟਾਈਮ ਖਰਾਬ ਕਰਨਗੇ। ਸੰਗਤ ਵੀ ਜਾਣਗੇ ਗੱਪਾਂ ਛੱਪਾਂ ਜਾਂ ਫਿਰ ਹੋਰ ਨੀਚ ਗੱਲਾਂ ਕਰਨੀਆਂ ਜਾਂ ਫਿਰ ਭਾਈ ਦੁਨਿਆਵੀ ਪਦਾਰਥ ਹੀ ਮੰਗਦੇ ਰਹਿਣਾ। ਉੱਤਮ ਜਗਿਆਸੂ ਇਹ ਗੱਲ ਕਰਦਾ ਹੈ ਕਿ ਮੈਨੂੰ ਪਰਬ ਮਿਲਵੇ ਕੋ ਪ੍ਰੀਤ ਮਨ ਲਾ ਕੇ ਪਾਏ ਲਗੋ ਮੋਹੇ ਕਰੋ ਬੇਨਤੀ ਕੋ ਸੰਤ ਮਿਲਾ
1: ਬੜ ਭਾਗੀ।
0: ਮੇਰੇ ਮਨ ਦਾ ਉਦੇਸ਼, ਮੇਰੇ ਜੀਵਨ ਦਾ ਉਦੇਸ਼ ਕੀ ਹੈ, ਮੈਂ ਕਿਵੇਂ ਪਰਮਾਤਮਾ ਦਾ ਦਰਸ਼ਨ ਕਰਾਂਗਾ, ਮੇਰੇ ਮਨ ਨੂੰ ਸ਼ਾਂਤੀ ਕਿਵੇਂ ਆਵੇਗੀ, ਮੇਰਾ ਕਿਵੇਂ 84 ਦਾ ਚੱਕਰ ਕੱਟਿਆ ਜਾਵੇਗਾ। ਬਾਕੀਆਂ ਦੀ ਗੱਲ ਛੱਡੋ, ਆਪਾਂ ਉੱਤਮ ਜਗਿਆਸੂ ਦੀ ਗੱਲ ਕਰਦੇ ਹਾਂ। ਸੋ ਇਹ ਸਵਾਲ ਕਰਦਾ ਹੈ, ਉਹਨਾਂ ਨੂੰ ਫਿਰ ਇਹੀ ਜਵਾਬ ਮਿਲਦਾ ਹੈ, ਭਾਈ

0: ਮਹਿਮਾ ਸੁਣੀ ਗੁਰੂ ਨਾਨਕ ਦੀ ਹੈ। ਗੁਰੂ ਨਾਨਕ ਏਡਾ ਵੱਡਾ ਸਤਿਗੁਰੂ, ਜਿਵੇਂ ਜੋਗੀ ਪੁੱਛਦੇ ਨੇ ਕਿ ਨਾਨਕ ਤੁਸੀਂ ਜੱਗ ਨੂੰ ਕਿਆ ਕਰਾਮਾਤ ਦਿਖਲਾਈ, ਕਿਆ ਕਰਾਮਾਤ ਦੁਨੀਆਂ ਨੂੰ ਤੁਸੀਂ ਦਿਖਾਈ ਆ ਜੋ ਇੰਨੇ ਲੋਕ ਤੁਹਾਡੇ ਮਗਰ ਲੱਗੇ ਨੇ, ਕਿਆ ਸੰਸਾਰ ਨੂੰ ਤੁਸੀਂ ਕੋਈ ਕਰਾਮਾਤ ਦਿਖਲਾਈ ਹੈ। ਗੁਰੂ ਜੀ ਕਹਿੰਦੇ ਨੇ ਬਾਜੋ ਸੱਚੇ ਨਾਮ ਦੇ, ਹੋਰ ਕਰਾਮਾਤ ਅਸਾਂ ਦੇ ਨਾਹੀਂ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਅਸੀਂ ਕੋਈ ਕਰਾਮਾਤ ਨਹੀਂ ਕੀਤੀ।
1: ਸਤਨਾਮ ਸ੍ਰੀ ਵਾਹਿਗੁਰੂ।
0: ਕਹਿੰਦੇ ਫਿਰ ਇੱਥੇ ਕਿਵੇਂ ਆ ਗਏ ਸੁਮੇਰ ਪਰਬਤ ਤੇ, ਤਾਂ ਕਿਸੇ ਦੀ ਗਮਤਾ ਨਹੀਂ ਆਉਣ ਦੀ। ਗੁਰੂ ਜੀ ਕਹਿੰਦੇ ਹਾਂ ਜਪਿਆ ਪਰਮੇਸ਼ਵਰੋ, ਮੈਂ ਤਾਂ ਇੱਕ ਪਰਮੇਸ਼ਰ ਦਾ ਹੀ ਨਾਮ ਜਪਿਆ ਹੈ, ਪਰਮੇਸ਼ਰ ਦਾ ਹੀ ਆਰਾਧਨ ਕੀਤਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸੋ ਰਹੋ ਵਿਚਾਰ, ਸਤਸੰਗਤ ਗੁਰੂ ਅੰਗਦ ਦੇ ਮਹਾਰਾਜ ਜਾ ਰਹੇ ਹਨ ਤੇ ਸੁਣਿਆ ਗੁਰੂ ਨਾਨਕ। ਗੁਰੂ ਨਾਨਕ ਦਾ ਨਾਂ ਸੁਣ ਕੇ ਮਨ ਦੇ ਵਿੱਚ ਰਾਹਟ ਛਿੜ ਪੈਂਦੀ ਹੈ। ਸੱਚਮੁੱਚ ਬਾਣੀ ਦੇ ਵਿੱਚ ਲਿਖਿਆ ਹੈ, ਗੁਰੂ ਦਾ ਮਿਲਾਪ ਗੁਰਪੂਰਾ ਭੇਟਿਓ ਵੱਡ ਭਾਗੀ ਮਨਾ ਭਇਆ
1: ਪਰਗਾਸਾ।
0: ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਲਿਖਦੇ ਨੇ ਸਤਿਗੁਰੂ

0: ਜਿਨ ਮਸਤਕ ਤੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ
1: ਰਾਮ ਰਾਜੇ,
0: ਉਹਨਾਂ ਨੂੰ ਸਤਿਗੁਰ ਮਿਲਦਾ ਹੈ ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਹਨ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮਾੜੇ ਭਾਗਾਂ ਵਾਲਿਆਂ ਨੂੰ ਵਿਸ਼ਵਾਸ ਨਹੀਂ ਆਉਂਦਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਮਾੜੀ ਕਿਸਮਤ ਵਾਲਿਆਂ ਨੂੰ ਰੱਬ ਸਾਹਮਣੇ ਆ ਜਾਏ ਤਾਂ ਵੀ ਵਿਸ਼ਵਾਸ ਨਹੀਂ ਆਉਂਦਾ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਸਾਰਿਆਂ ਨੇ ਗੁਰੂ ਨਾਨਕ ਤੋਂ ਲਾਭ ਥੋੜਾ ਉਠਾਇਆ। ਸਾਧ ਸੰਗਤ ਅੱਖਾਂ ਤਾਂ ਹਨ, ਅੱਖਾਂ ਤਾਂ ਦੁਰਯੋਧਨ ਕੋਲ ਵੀ ਸਨ। ਕ੍ਰਿਸ਼ਨ ਜੀ ਸਮਝਾਉਣ ਵਾਸਤੇ ਗਏ, ਗਵਾਲਿਆਂ ਦਾ ਮੁੰਡਾ ਸਮਝਦਾ ਹੈ। ਬੋਲੋ
1: ਸਤਨਾਮ ਸ੍ਰੀ ਵਾਹਿਗੁਰੂ।
0: ਰਾਵਣ ਦੀ ਲੰਕਾ ਸੜ ਕੇ ਸਵਾਹ ਹੋ ਗਈ। ਮਰਨ ਸਮੇਂ ਤੱਕ ਉਸਨੇ, ਹਾਲਾਂਕਿ ਉਸਦੇ ਭਰਾ ਨੇ ਵੀ ਉਸਨੂੰ ਸਮਝਾਇਆ, ਭਵਿਸ਼ਣ ਨੇ ਸ਼ਰਨ ਲਈ ਸੀ।

ਐਡੇ ਵੱਡੇ ਨਾਨਕ ਨੂੰ ਵੀ ਲੋਕ ਕਰਾਈਆ ਕਹਿੰਦੇ ਰਹੇ, ਆਪਣੀਆਂ ਆਪਣੀਆਂ ਗਰਜਾਂ ਦੇ ਨਾਲ ਗਰਜਾਂ ਦੇ ਲਈ ਲੋਕ ਸੰਤਾਂ ਨਾਲ ਕਹਿੰਦੇ ਰਹੇ।

ਸਰਬੱਤ ਸੰਗਤ ਨੇ ਸ਼ਾਮ ਦੇ ਕੀਰਤਨ ਚ ਹਾਜ਼ਰੀਆਂ ਭਰ ਕੇ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਕੇ ਕੀਰਤਨ ਚ ਹਾਜ਼ਰੀ ਭਰੀ ਹੈ। ਤੇ ਇਹ ਜੋ ਰਾਗ ਹੈ ਔੜਵ ਜਾਤੀ ਦਾ ਰਾਗ ਸੀ ਪਿੰਨ ਛੜਜ, ਤੇ ਪੰਜ ਸਵਰ ਦਾ ਰਾਗ, ਪੰਜ ਸਵਰ ਦੇ ਰਾਗ ਮੁਸ਼ਕਲ ਹੁੰਦੇ ਨੇ ਗਾਇਨ ਵਿਚ। ਇਹ ਆਪ ਜੀ ਨੇ ਰਾਗ ਸਰਵਣ ਕੀਤਾ ਹੈ ਤੇ ਸਤਿਗੁਰ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਸੰਗੀਤ ਨੂੰ ਜਾਣਨ ਵਾਲੇ ਸਰੋਤੇ ਨੇ, ਸੰਗੀਤ ਦੇ ਰਾਗ ਨੂੰ ਸਮਝਣ ਵਾਲੇ ਉਹ ਬੈਠੇ ਹਨ, ਜਿਸ ਤਰ੍ਹਾਂ ਕਬੀਰ ਸੁਖਜਿੰਦਰ ਸਿੰਘ ਜੀ, ਹਰਜਿੰਦਰ ਸਿੰਘ ਜੀ, ਉਹਨਾਂ ਨੇ ਅੰਮ੍ਰਿਤ ਵੇਲੇ ਵੀ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਰਿਕਾਰਡ ਕੀਤੇ ਸਨ ਸੀਡੀ ਵਿਚ। ਤੋ ਇਹ ਸਤਿਗੁਰ ਪਾਤਸ਼ਾਹ ਜੀ ਦੀ ਜੋ ਕੀਰਤਨ ਦੀ ਦਾਤ ਹੈ, ਇਹ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ, ਧੰਨ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਸਾਹਿਬਾਂ ਨੇ ਆਪ ਕੀਰਤਨ ਕਰਕੇ ਤੇ ਸਾਨੂੰ ਜਾਚ ਦੱਸੀ ਹੈ, ਢੰਗ ਦੱਸਿਆ, ਤਰੀਕਾ ਦੱਸਿਆ ਹੈ ਕਿ ਕਿਸ ਤਰ੍ਹਾਂ ਕੀਰਤਨ ਕਰਨਾ ਹੈ। ਤੋ ਉਹ ਜੋ ਪੁਰਾਤਨ ਮਰਜ਼ਾਦਾ ਹੈ, ਪੁਰਾਤਨ ਰੀਤ ਰਤਨਾਵਲੀ ਹੈ, ਜੋ ਪਰੰਪਰਾ ਹੈ ਸਤਿਗੁਰੂ ਪਾਤਸ਼ਾਹ ਜੀ, ਉਹ ਇਹੀ ਹੈ ਕਿ ਸਭ ਤੋਂ ਪਹਿਲਾਂ ਜੋ ਹੈ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਜੋ ਰਾਗ ਹਨ, ਜੋ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ 31 ਰਾਗ ਮੁੱਖ ਬਖਸ਼ਿਸ਼ ਕੀਤੇ ਹਨ। ਸ੍ਰੀ ਰਾਗ ਤੋਂ ਸਤਿਗੁਰੂ ਪਾਤਸ਼ਾਹ ਜੀ ਨੇ ਰਾਗਾਂ ਦੀ ਤਰਤੀਬ ਰੱਖੀ ਹੈ। ਸ੍ਰੀ ਰਾਗ ਮਾਝ ਗੌੜੀ ਆਸਾ ਸੰਗ ਭਈ ਬੌਰੀ ਗੁਜਰੀ ਗੰਧਾਰੀ ਤੇ ਬਿਹਾਗੜਾ ਸੁਹਾਇਓ ਹੈ ਵਡਹੰਸ ਸੁਰ ਧਨਾਸਰੀ ਏ ਜੈਸਰੀ ਟੋਡੀ ਤੇ ਬੈਰਾੜੀ ਤਲੰਗ ਸੂਹੀ ਸਾਇਓ ਹੈ ਬਿਲਾਵਲ ਗਾਉਣ ਰਾਮਕਲੀ ਨਟ ਅਤੇ ਮਾਲੀ ਗੌੜਾ ਮਾਰੂ ਤੇ ਤੁਖਾਰੀ ਕੈਦਾਰਾ ਪੈਰੋਂ ਪਾਇਓ ਹੈ ਬਸੰਤ ਸਾਰਗ ਮਲਾਰ ਕਾਂਧੜਾ ਕਲਿਆਣ ਪ੍ਰਭਾਤੀ ਤੇ ਬੇਭਾਸ ਜਾਜਾਵੰਤੀ ਗੁਣ ਗਾਇਓ ਹੈ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਰਾਗ ਬਖਸ਼ਿਸ਼ ਕੀਤੇ ਹਨ ਤੇ ਇਹ ਰਾਗ ਪਾਤਸ਼ਾਹ ਜੀ ਨੇ ਆਪ ਗਾਇਨ ਕਰਕੇ ਫਿਰ ਸਾਨੂੰ ਢੰਗ ਦੱਸਿਆ ਕਿ ਇਸ ਤਰ੍ਹਾਂ ਗਾਉਣੇ ਹਨ। ਤੋ ਆਓ ਇੱਕ ਰੀਤ ਜੋ ਹੈ ਉਹ ਬਿਹਾਗੜਾ ਰਾਗ ਦੀ ਬੜੇ ਪਿਆਰ ਨਾਲ ਸਰਵਣ ਕਰੋ।

ਰਾਗ ਕਿਦਾਰਾ ਭਾਰਤੀ ਸੰਗੀਤ ਦਾ ਬੜਾ ਪੁਰਾਤਨ ਅਤੇ ਪ੍ਰਸਿੱਧ ਰਾਗ ਹੈ। ਇਸ ਰਾਗ ਦੇ ਸੰਬੰਧ ਵਿੱਚ ਗੁਰਵਾਕ ਹੈ, ਕਿਦਾਰਾ ਰਾਗਾਂ ਵਿੱਚ ਜਾਣੀ ਅਪਾਹੀ, ਸਭ ਦੇ ਕਰੇ ਪਿਆਰ, ਸਤ ਸੰਗਤ ਸਿਉ ਮਿਲਦੋ ਰਹੇ, ਸੱਚੇ ਧਰੇ ਪਿਆਰ। ਇਸ ਤੋਂ ਸਪਸ਼ਟ ਹੈ ਗੁਰਮਤਿ ਸੰਗੀਤ ਵਿੱਚ ਇਸਦਾ ਮਹੱਤਵਪੂਰਨ ਸਥਾਨ ਹੈ। ਕਿਦਾਰਾ ਰਾਗ ਭਾਰਤੀ ਸੰਗੀਤ ਦਾ ਅਭਿੰਨ ਅੰਗ ਬਣਿਆ ਚਲਿਆ ਆ ਰਿਹਾ ਹੈ। ਇਸ ਰਾਗ ਦੀ ਗਣਨਾ ਕੋਈ ਬਹੁਤੇ ਕਠਿਨ ਜਾਂ ਜਟਲ ਰਾਗਾਂ ਵਿੱਚ ਨਹੀਂ ਕੀਤੀ ਜਾਂਦੀ, ਸਗੋਂ ਸਰਵ ਸਾਧਾਰਨ ਜਾਂ ਸੁਗਮ ਰਾਗਾਂ ਦੇ ਵਰਗਾਂ ਵਿੱਚ ਇਸ ਨੂੰ ਸ਼ਾਮਿਲ ਕੀਤਾ ਜਾਂਦਾ ਹੈ। ਤੋ ਜ਼ਿਆਦਾ ਫੜਫੜਾਹਟ ਤੇ ਲੀਨੀ ਹੈ ਕਿਦਾਰਾ ਸੁਰ, ਅਤੇ ਕਹਿੰਦੇ ਹਨ ਇਸ ਨੂੰ ਉਹੀ ਗਾ ਸਕਦਾ ਹੈ ਜੋ ਵਿਦਿਆ ਮੇਂ ਪ੍ਰਵੀਨ, ਜੋਗ ਆਸਨ ਹੈ ਦ੍ਰਿੜ ਜਾਕੂ, ਐਸੇ ਮਹਾਜੋਧਾ ਗਾਈਏ ਨਿਸ ਬੀਤੇ ਜਾਮ ਤੇ। ਇਸ ਰਾਗ ਦੇ ਨਾਦਾਤਮਕ ਸਰੂਪ ਵਿੱਚ ਦੋਨੋਂ ਮਧਿਅਮ ਅਤੇ ਗੰਧਾਰ ਬਕਲ ਰੀਤੀ ਨਾਲ ਲੱਗਦਾ ਹੈ। ਅਵਰੋਹ ਵਿੱਚ ਗੰਧਾਰ ਵਰਜਿਤ ਹੈ, ਅਰੋਹ ਵਿੱਚ ਰਿਸ਼ਵ ਅਤੇ ਦੈਵਤ ਸੁਰ ਦਾ ਤਿਆਗ ਕੀਤਾ ਜਾਂਦਾ ਹੈ। ਇਸ ਦਾ ਵਾਦੀ ਮੱਧਮ ਅਤੇ ਸੰਵਾਦੀ ਸੁਰ ਸ਼ਰਜ ਹੈ। ਗਾਇਨ ਸਮਾਂ ਰਾਤ ਦਾ ਪ੍ਰਥਮ ਪਹਿ। ਕਿਦਾਰਾ ਰਾਗ ਵਿੱਚ ਪਹਿਲਾ ਸ਼ਬਦ ਸਰਵਨ ਕਰੋ ਭਾਈ ਨਿਰੰਜਨ ਸਿੰਘ ਜੀ ਦੀ ਆਵਾਜ਼ ਵਿੱਚ। ਸ਼ਬਦ ਦੀ ਪਹਿਲੀ ਤੁਕ ਹੈ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ, ਅਤੇ ਦੂਜੇ ਸ਼ਬਦ ਦਾ ਕੀਰਤਨ ਕਰ ਰਹੇ ਹਨ ਬੀਬੀ ਗੁਰਿੰਦਰ ਕੌਰ ਜੀ। ਸ਼ਬਦ ਦੇ ਬੋਧ ਹਨ ਸਰਨੀ ਆਇਓ ਨਾਥ ਨਿਧਾਨ। ਪਹਿਲਾ ਸ਼ਬਦ ਮੇਰੇ ਮਨ ਰਾਮ ਨਾਮ ਨਿਤ ਗਾਵੀਏ ਰੇ।

ਚੰਗੇ ਬੱਚੇ ਬਣੋ, ਅਸੀਂ ਐਸਾ ਕਹਿੰਦੇ ਬੱਚਿਆਂ ਨੂੰ ਕਹਿੰਦੇ ਹਾਂ ਚੰਗੇ ਬੱਚੇ ਬਣਨਾ ਚਾਹੀਦਾ। ਕਦੇ ਸੋਚਿਆ ਵੀ ਚੰਗੇ ਬੰਦੇ ਵੀ ਬਣਨਾ ਚਾਹੀਦਾ। ਔਰ ਸੱਚ ਜਾਣਨਾ ਚੰਗਾ ਬੰਦਾ ਉਹ ਹੈ ਜਿਹਨੂੰ ਚੰਗਾ ਬੱਚਾ ਬਣਨਾ। ਜੇ ਚੰਗਾ ਬੱਚਾ ਬਣਨਾ ਨਹੀਂ ਆਇਆ ਤੇ ਚੰਗਾ ਬੰਦਾ ਵੀ ਕੋਈ। ਔਰ ਇਹਦਾ ਮਤਲਬ ਇਹ ਨਹੀਂ ਕਿ ਕੇਵਲ ਬੱਚਾ ਚੰਗਾ ਬਣੇ ਤੇ ਤਾਂ ਹੀ ਵੱਡਾ ਜਾ ਕੇ ਉਹ ਬੰਦਾ ਬਣੇਗਾ, ਨਹੀਂ, ਬੁੱਢਾ ਹੋ ਜਾਵੇ ਸਰੀਰ ਕਰਕੇ ਪਰਵਾਹ ਨਾ ਕਰੇ, ਚੰਗਾ ਬੱਚਾ ਬਣਿਆ ਰਹੇ। ਉਮਰ ਦਾ ਖਿਆਲ ਨਹੀਂ, ਉਮਰ ਕਿਤਨੀ ਹੋ ਜਾਵੇ ਚੰਗਾ ਬੱਚਾ ਬਣਿਆ ਰਹੇ। ਜੋ ਕੁਝ ਆਪਣੇ ਬੱਚੇ ਕੋਲੋਂ ਆਸ ਕਰਦਾ ਹੈ ਨਾ, ਸ਼ਰਾਰਤਾਂ ਨਾ ਕਰੇ, ਹੁਕਮ ਅਦੂਲੀ ਨਾ ਕਰੇ, ਪਿਆਰ ਲਵੇ ਪਿਆਰ ਦੇਵੇ, ਲਾਡ ਕਰੇ, ਜੋ ਚਾਹੀਦਾ ਮੰਗੇ, ਗਲਤ ਕੰਮ ਨਾ ਕਰੇ, ਉਹੀ ਬਿਰਤੀ ਧਾਰਨ ਕੀਤੀ ਰਹੇ। ਤੇ ਮਹਾਰਾਜ ਕਹਿੰਦੇ ਜੇ ਕਿਤੇ ਬਾਲਕ ਵਾਲੀ ਬਿਰਤੀ ਬਣੀ ਰਹਿ ਜਾਵੇ ਨਾ ਬੰਦੇ ਦੀ ਤਾਂ ਬੜਾ ਆਨੰਦ ਹੈ। ਪਾਇਓ ਬਾਲ ਬੁੱਧ ਸੁੱਖ ਰੇ, ਨਾ ਨੁਕਸਾਨ ਦਾ ਡਰ, ਨਾ ਕੋਈ ਪਰੇਸ਼ਾਨੀ, ਨਾ ਜ਼ਿੰਮੇਵਾਰੀ, ਨਾ ਕੋਈ ਬੋਝ, ਬਾਪ ਜਾਣੇ। ਔਰ ਚੰਗਾ ਬੱਚਾ ਜਿਹਨੂੰ ਬਣਨਾ ਆ ਗਿਆ ਉਹ ਬਾਪ ਦੀ ਹਰ ਸ਼ੈ ਦਾ ਅਧਿਕਾਰੀ, ਪਿਆਰ ਦਾ ਵੀ ਅਧਿਕਾਰੀ, ਦੁਲਾਰ ਦਾ ਵੀ ਅਧਿਕਾਰੀ, ਔਰ ਮਾਲ ਦਾ ਵੀ ਅਧਿਕਾਰੀ। ਜੋ ਕੁਝ ਬਾਪ ਦਾ ਹੈ ਉਹ ਪੁੱਤਰ ਦਾ ਹੀ ਤਾਂ ਹੈ, ਪਰ ਚੰਗੇ ਪੁੱਤਰ ਦਾ। ਤੇ ਜੇ ਬੱਚਾ ਨਲਾਇਕ ਹੋ ਜਾਵੇ ਤੇ ਕਈ ਵਾਰੀ ਬਾਪ ਐਸਾ ਵੀ ਕਹਿੰਦੇ ਨੇ ਕੋਈ ਨਹੀਂ, ਚੱਲ ਖਾ ਤੂੰ ਇਸੇ ਤਰ੍ਹਾਂ, ਮੈਂ ਫਾਰਸ ਖੱਤੀ ਲਿਖ ਦਿਆਂਗਾ, ਮੈਂ ਮਰ ਜਾਵਾਂ ਤੈਨੂੰ ਕੌਡੀ ਨਾ ਮਿਲੇ ਮੇਰੇ ਮਾਲ ਵਿੱਚ। ਤੇ ਜੇ ਬੱਚਾ ਪਿਆਰ ਵਾਲਾ ਹੋਵੇ, ਆਗਿਆਕਾਰ ਹੋਵੇ, ਤੇ ਕਈ ਵਾਰੀ ਐਸਾ ਵੀ ਹੁੰਦਾ ਹੈ ਉਹਦੇ ਕੋਲੋਂ ਸਹਿਜੇ ਖੁਨਾਮੀ ਹੋ ਜਾਂਦੀ ਤੇ ਬਾਪ ਕਹਿੰਦਾ ਕੋਈ ਗੱਲ ਨਹੀਂ ਬੱਚਾ, ਇਹਦੀ ਨੀਅਤ ਫਤੂਰ ਨਹੀਂ ਹੈ, ਇਹਦੀ ਨੀਅਤ ਖਰਾਬ ਨਹੀਂ, ਬਚਪਨਾ ਹੈ, ਕੋਈ ਗੱਲ। ਇਹ ਜਿਹੜੀ ਗਲਤੀ ਹੋਈ ਹੈ ਇਹਦੀ ਅਕਲ ਦੀ ਡਗਮਗਾਹਟ ਹੈ, ਧਿਆਨ ਦੇਣਾ। ਬੱਚਾ ਜਿਸ ਵੇਲੇ ਮਾਂ ਦੀ ਗੋਦ ਵਿੱਚ ਹੁੰਦਾ ਹੈ ਉਹਨੂੰ ਕੋਈ ਚੀਜ਼ ਪਕੜਾ ਪਕੜ ਵੀ ਤਾਂ ਨਹੀਂ ਸਕਦਾ, ਮਾਂ ਨੂੰ ਹੀ ਖਿਆਲ ਰੱਖਣਾ ਪੈਂਦਾ। ਉਹ ਖੁਰਾਕ ਮੰਗ ਨਹੀਂ ਸਕਦਾ, ਮਾਂ ਨੂੰ ਆਪੇ ਉਹਦੀ ਖੁਰਾਕ ਦਾ ਖਿਆਲ ਰੱਖਣਾ ਪੈਂਦਾ। ਖੀਰ ਆਧਾਰ ਬਾਰਕ ਜਬ ਹੋਤਾ ਬਿਨ ਖੀਰੇ ਰਹਿਣ ਨਾ ਜਾਈ, ਸਾਰ ਸੰਭਾਲ ਮਾਤਾ ਮੁੱਖ ਨਹੀਂ ਰਹੇ। ਮਾਂ ਉਹਦੀ ਸਾਰ ਸੰਭਾਲ ਕਰਦੀ ਏ, ਉਹਦੇ ਮੂੰਹ ਚ ਦੁੱਧ ਦਿੰਦੀ ਏ, ਤਬ ਉਹ ਤ੍ਰਿਪਤਾ ਗਾਈ ਰੱਜ ਜਾਂਦਾ। ਜ਼ਰਾ ਕੁ ਵੱਡਾ ਹੁੰਦਾ ਹੈ ਚੀਜ਼ਾਂ ਪਕੜਦਾ ਹੈ, ਹੱਥਾਂ ਵਿੱਚ ਪਕੜਨ ਦੀ ਸ਼ਕਤੀ ਆਉਂਦੀ, ਫਿਰ ਵੀ ਚੀਜ਼ਾਂ ਹੱਥੋਂ ਡਿੱਗ ਜਾਂਦੀਆਂ ਨੇ। ਕਈ ਵਾਰੀ ਉਲਟੀ ਸੁਲਟੀ ਪਕੜ ਲੈਂਦਾ, ਕਈ ਵਾਰੀ ਪਕੜਦਾ ਹੈ ਆਪਣੇ ਸਰੀਰ ਤੇ ਮਾਰ ਪੈਂਦਾ, ਪਤਾ ਨਹੀਂ ਪਕੜਨ ਦਾ। ਫਿਰ ਮਾਂ ਬਾਪ ਦਾ ਚਾਅ ਉੱਠਦਾ ਨੂੰ ਖੜਾ ਕਰੋ, ਪੈਰਾਂ ਤੇ ਖੜਾ ਕਰੋ। ਹਰ ਮਾਂ ਬਾਪ ਇਹ ਚਾਹੁੰਦੇ ਨੇ ਕਿ ਸਾਡਾ ਬੱਚਾ ਛੇਤੀ ਤੋਂ ਛੇਤੀ ਆਪਣੇ ਪੈਰਾਂ ਤੇ ਖੜਾ ਹੋ, ਲੇਕਿਨ ਧਿਆਨ ਦੇਣਾ ਆਪਣੇ ਪੈਰਾਂ ਤੇ ਖੜਾ ਹੋ ਕੇ ਵੀ ਕਈ ਵਾਰੀ ਬੱਚਾ ਇਹ ਚਾਹੁੰਦਾ ਕਿ ਬਾਪ ਉਂਗਲ ਪਕੜੀ ਰੱਖੇ। ਬੜੀ ਵਧੀਆ ਗੱਲ, ਆਸਰਾ ਬਾਪ ਦਾ ਬਣਿਆ, ਬਾਪ ਦਾ ਆਸਰਾ ਬਣਿਆ ਰਹੇ ਤੇ ਆਪਣੇ ਪੈਰਾਂ ਤੇ ਖਲੋ ਕੇ ਨਿਸ਼ਚਿੰਤੀ ਬੜੀ। ਨਹੀਂ ਤਾਂ ਜਿਸ ਵੇਲੇ ਬੱਚਾ ਖਲੋਂਦਾ ਹੈ ਮਾਂ ਫੜਦੀ ਹੈ ਹੱਥਾਂ ਤੋਂ ਖੜਾ ਕਰ ਦਿੰਦੀ ਤੇ ਫਿਰ ਉਹ ਚਾਹੁੰਦੀ ਆਪਣੇ ਪੈਰਾਂ ਤੇ ਖੜਾ ਹੋਵੇ, ਛੱਡ ਦਿੰਦੀ ਤਾਂ ਬੱਚਾ ਡਗਮਗਾ ਡਗਮਗਾ ਜਾਂਦਾ। ਲੱਤਾਂ ਜਿਹੜੀਆਂ ਨੇ ਉਹ ਸਾਥ ਨਹੀਂ ਦਿੰਦੀ, ਕਮਜ਼ੋਰ ਲੱਤਾਂ ਅਭਿਆਸ ਤੋਂ ਕੀਣੀਆਂ ਲੱਤਾਂ ਸਾਥ ਨਹੀਂ ਦਿੰਦੀਆਂ, ਅਜੇ ਉਹਨਾਂ ਨੂੰ ਸਿੱਧਾ ਖਲੋਣਾ ਨਹੀਂ ਆਇਆ, ਡਿੱਗ ਪੈਂਦਾ। ਸੰਭਲਣ ਦਾ ਬੜਾ ਯਤਨ ਕਰਦਾ ਫਿਰ ਵੀ ਡਿੱਗ ਪੈਂਦਾ, ਤੇ ਜੇ ਉਹ ਬਾਪ ਦੀ ਮਾਂ ਦੀ ਉਂਗਲੀ ਪਕੜੀ ਰੱਖੇ ਨਹੀਂ ਡਿੱਗਦਾ। ਪਾਏ ਨਹੀਂ ਬੰਦੇ ਦੀ ਅਕਲ ਦੀ ਗੱਲ ਹੈ, ਮਾਲਕ ਦੀ ਉਂਗਲ ਪਕੜੀ ਰੱਖੇ ਗੁਰੂ ਦੀ ਉਂਗਲੀ ਪਕੜੀ ਰੱਖੇ ਨਹੀਂ ਡਿੱਗਦਾ, ਡਿੱਗਣ ਦਾ ਡਰ ਮਿਟ ਜਾਂਦਾ। ਬਲਕਿ ਮਾਲਕ ਦੀ ਉਂਗਲੀ ਛੱਡ ਕੇ ਤਾਂ ਇਤਨੀਆਂ ਗਲਤੀਆਂ ਹੋ ਜਾਂਦੀਆਂ ਨੇ, ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਵੇਲੇ, ਮਾਂ ਇਧਰ ਉਧਰ ਹੋ ਗਈ, ਬੱਚੇ ਨੇ ਚੁੱਲ੍ਹੇ ਵਿੱਚ ਹੱਥ ਪਾ ਦਿੱਤਾ, ਅੱਗ ਨੂੰ ਹੱਥ ਪਾ ਲਿਆ, ਉਹਨੂੰ ਸੋਹਣੀ ਲੱਗਦੀ ਅੱਗ, ਸੋਹਣੀ ਲੱਗਦੀ ਫੁੱਲ ਵੀ ਸੋਹਣਾ ਲੱਗਦਾ ਤੇ ਅੱਗ ਵੀ ਸੋਹਣੀ ਲੱਗਦੀ ਹੈ, ਲੇਕਿਨ ਹੱਥ ਸਾੜਿਆਂ ਤੇ ਪਤਾ ਲੱਗਾ ਇਹ ਫੁੱਲ ਨਹੀਂ ਸੀ, ਅੱਗ ਸਾੜਨ ਵਾਲੀ ਚੀਜ਼ ਹੈ ਪਤਾ ਲੱਗਾ। ਪਰ ਜੇ ਕਿਤੇ ਮਾਂ ਸਿਰ ਤੇ ਆ ਗਈ ਏ ਉਹਨੇ ਛੇਤੀ ਨਾਲ ਖਿੱਚ ਕੇ ਪਿਛਲ ਕਰ ਲਿਆ, ਅੱਗ ਚ ਹੱਥ ਪਾਉਣ ਨਹੀਂ ਦਿੱਤਾ। ਸੱਪ ਸੋਹਣਾ ਲੱਗਦਾ, ਵੇਖਣ ਨੂੰ ਖੂਬਸੂਰਤ ਲੱਗਦਾ, ਉਹਦੀਆਂ ਕੌਡੀਆਂ ਉਹਦੇ ਉੱਤੇ ਕੁਦਰਤੀ ਪ੍ਰਿੰਟ ਐਸਾ ਪਿਆਰਾ ਲੱਗਦਾ, ਬੱਚਾ ਉਸ ਨੂੰ ਹੱਥ ਪਾਉਂਦਾ, ਇਹ ਗੱਲ ਵੱਖਰੀ ਏ। ਕਿ ਸੱਪ ਦੀ ਬਿਰਤੀ ਚ ਆਪਣੀ ਅੱਖੀ ਵੇਖੀ ਇਹ ਚੀਜ਼ ਹੈ ਕਿ ਬੱਚੇ ਨੇ ਚੁੱਕ ਕੇ ਝੋਲੀ ਚ ਪਾ ਲਿਆ ਤੇ ਸੱਪ ਨੇ ਕੁਛ ਨਹੀਂ ਕਿਹਾ। ਬਾਲਕ ਦੀ ਸਾਧਾਰਨਤਾ
बालक दे भोले पणते उत्ते सप नूं भी तरस आ गई कि जे मैनूं फड़दा पिया इहदी नीयत खराब ने। सप भी समझदा है, पशु भी यह समझदा है, जहरीला पशु भी यह जानदा है कि इस बच्चे ने मैनू चुकिया फड़िया झोली च पा लिया, इहदे मन च मेरे प्रति कपट नहीं, इहनूं कुछ चंगा लगा, जो कुछ भी है वह सप की साइकालोजी अपनी थां ते है, लेकिन उसने सप ने बच्चे नूं डंगिया नहीं। अपना आपा बचाउण वास्ते

ਵਿਆਹ ਲੈ ਲਿਆ। ਖਿਡੌਣਾ ਬੜਾ ਪਿਆਰਾ ਹੈ, ਫੁੱਲ ਬੜਾ ਪਿਆਰਾ ਹੈ, ਹੁਣ ਉਹਦੇ ਕੋਲ ਮਾਂ ਬਾਪ ਨੂੰ ਵੀ ਖਤਰਾ ਕੋਈ ਨੀ, ਕੋਈ ਹਰਜ ਨੀ, ਫੁੱਲ ਪਕੜੀ ਰੱਖੇ, ਖਿਡੌਣਾ ਪਕੜੀ ਰੱਖੇ, ਲੇਕਿਨ ਬੱਚੇ ਨੂੰ ਕੀ ਹੋ ਗਿਆ? ਬੱਚਾ ਉਹ ਖਿਡੌਣਾ ਤੇ ਫੁੱਲ ਲੈ ਕੇ ਮਾਂ ਦੀ ਗੋਦ ਛੱਡ ਗਿਆ, ਬਾਪ ਦੀ ਗੋਦ ਛੱਡ ਗਿਆ, ਅਗਾਂਹ ਪਿਛਾਂ ਹੋ ਗਿਆ, ਖੇਡਦਾ ਫਿਰਦਾ। ਮਾਂ ਆਵਾਜ਼ਾਂ ਮਾਰਦੀ ਹੈ ਤੇ ਉਹ ਪਕੜਾਈ ਨੀ ਦਿੰਦਾ, ਅੱਗੇ ਅੱਗੇ ਖਿਡੌਣਾ ਲੈ ਕੇ ਬੱਚਾ ਹੈ, ਪਤਾ ਨੀ ਉਹਨੂੰ ਡਰ ਹੈ ਮਾਂ ਖੋ ਨਾ ਲਵੇ। ਕੈਸੀ ਕਹਿ, ਅਣਗਿਆਨਤਾ ਦੀ ਗੱਲ ਹੈ ਕਿ ਜਿਸ ਮਾਂ ਨੇ ਖਿਡੌਣਾ ਦਿੱਤਾ, ਜਿਸ ਬਾਪ ਨੇ ਦਿੱਤਾ, ਉਹਨੇ ਖੋਣ ਵਾਸਤੇ ਥੋੜਾ ਦਿੱਤਾ, ਹੋਰ ਵੀ ਦੇਵੇਗਾ। ਲੇਕਿਨ ਬੱਚਾ ਘਬਰਾਇਆ ਹੈ ਕਿ ਮੇਰੇ ਕੋਲੋਂ ਖਿਡੌਣਾ ਖੁਸ ਨਾ ਜਾਵੇ, ਅੱਗੇ ਅੱਗੇ ਬੱਚਾ ਹੈ, ਮਗਰ ਮਗਰ ਮਾਂ ਪਿਓ ਨੇ ਕੋਈ ਨੁਕਸਾਨ ਨਾ ਉਠਾ, ਕੋਈ ਗਲਤ ਨਾ ਇਹਦੇ ਕੋਲੋਂ ਗਲਤ ਕਿਰਿਆ ਨਾ ਹੋ ਜਾਵੇ, ਖਿਡੌਣਾ ਸੁੱਟ ਨਾ ਪਵੇ, ਜਾਂ ਇਸੇ ਖਿਡੌਣੇ ਦੀ ਗਲਤ ਵਰਤੋਂ ਕਰਕੇ ਕੋਈ ਨੁਕਸਾਨ ਨਾ ਉਠਾ ਪਵੇ। ਲੇਕਿਨ ਦੂਜਾ ਬੱਚਾ ਇੱਕ ਹੋਰ ਵੀ ਹੈ, ਉਹਨੇ ਖਿਡੌਣਾ ਲੈ ਲਿਆ ਤੇ ਮਾਂ ਦੀ ਗੋਦ ਨਹੀਂ ਛੱਡਦਾ, ਮਾਂ ਕਹਿੰਦੀ ਹੈ ਜਾ ਤੂੰ ਖਿਡੌਣੇ ਨਾਲ ਖੇਡ ਮੈਨੂੰ ਕੰਮ ਕਰਨ ਦੇ, ਲੇਕਿਨ ਉਹ ਮਾਂ ਦੀ ਗੋਦ ਨਹੀਂ ਛੱਡਦਾ, ਖਿਡੌਣਾ ਵੀ ਲਈ ਬੈਠਾ ਹੈ, ਮਾਂ ਦੀ ਗੋਦ ਚ ਵੀ ਬੈਠਾ ਹੈ, ਇਹ ਦੋਹਰਾ ਆਨੰਦ ਲੈ ਰਿਹਾ, ਖਿਡੌਣੇ ਦਾ ਆਨੰਦ ਵੀ ਲੈ ਰਿਹਾ ਤੇ ਮਾਂ ਦੀ ਗੋਦ ਦੀ ਨਿੱਕ ਵੀ ਲੈ ਰਿਹਾ। ਆਪਾਂ ਵੀ ਲੈ ਸਕਦੇ, ਐਸੇ ਬਾਲਕ ਬਣੇ ਰਹੀਏ ਨਾ, ਐਸੇ ਚੰਗੇ ਬੱਚੇ ਬਣੇ ਰਹੀਏ, ਗੁਰੂ ਕੀ ਉਂਗਲੀ ਵੀ ਪਕੜੀ ਰੱਖੀ, ਗੁਰੂ ਕੀ ਗੋਦ ਵੀ ਨਾ ਛੱਡੀਏ ਤੇ ਗੁਰੂ ਕੇ ਬਖਸ਼ੇ ਪਦਾਰਥਾਂ ਨਾਲ ਵੀ ਆਨੰਦ ਲੈਂਦੇ ਰਹੀਏ, ਗੁਰੂ ਕੀਆਂ ਬਖਸ਼ੀਆਂ ਦਾਤਾਂ ਦਾ ਸਵਾਦ ਵੀ ਲੈਂਦੇ ਰਹੀਏ, ਇਹ ਨਹੀਂ ਦਾਤ ਲੈ ਕੇ ਖਿਡੌਣਾ ਲੈ ਕੇ ਗੁਰੂ ਨੂੰ ਛੱਡ ਜਾਈਏ, ਪ੍ਰਭੂ ਨੂੰ ਛੱਡ ਜਾਈਏ, ਨਹੀਂ ਐਸਾ ਨਹੀਂ, ਉਹ ਤਾਂ ਦਿਆਲ ਹੈ, ਪਿਤਾ ਕਿਰਪਾਲ ਆ ਗਿਆ ਇਹ ਦੀਨੀ, ਬਾਰਕ ਮੁੱਖ ਮੰਗੇ ਸੋ ਦੇਣਾ, ਜੋ ਮੰਗਦਾ ਦਿਓ, ਚੰਗੇ ਬੱਚੇ ਤੇ ਖੁਸ਼ ਹੋ ਗਏ, ਦਿਓ ਇਹਨੂੰ ਜੋ ਮੰਗਦਾ, ਜੋ ਅਰਦਾਸ ਕਰਦਾ ਦਿਓ ਇਸ ਨੂੰ, ਪਰ ਬਾਲਕ ਕੀ ਪਿਆ ਮੰਗਦਾ ਹੈ? ਗੁਰੂ ਨਾਨਕ ਬਾਲਕ ਬਣ ਗਏ, ਕਹਿੰਦੇ ਨੇ ਨਾਨਕ ਬਾਲਕ ਦਸ ਪ੍ਰਭ ਚਾਹੇ, ਮੋਇ ਹਿਰਦੈ ਬਸੈ ਨਿਤ ਚਰਨਾ, ਮੈਂ ਤਾਂ ਹੋਰ ਕੁਝ ਨਹੀਂ ਮੰਗਦਾ, ਜੋ ਕੁਝ ਦੇਵੇ ਮੇਰੇ ਪਿਤਾ, ਜੋ ਤੇਰੀ ਮਰਜ਼ੀ ਹੈ ਦੇ, ਪਰ ਮੈਂ ਤਾਂ ਇਹ ਮੰਗਣਾ ਕਿ

ਦੋ ਭਰਾ ਆਪਣੇ ਬੱਚਿਆਂ ਨੂੰ ਲੈ ਕੇ ਗਏ। ਬੱਚਿਆਂ ਨੇ ਬਾਪਾਂ ਦੀ ਉਂਗਲੀ ਪਕੜੀ ਹੋਈ। ਮੇਲਾ ਦਿਖਾਇਆ ਜਾ ਰਿਹਾ, ਭਾਂਤ ਭਾਂਤ ਦੇ ਪਦਾਰਥ ਉਹਨਾਂ ਬੱਚਿਆਂ ਨੂੰ ਬਾਪ ਲੈ ਕੇ ਦੇ ਰਹੇ ਤੇ ਬੱਚੇ ਖੁਸ਼ ਹੋ ਕੇ ਤਮਾਸ਼ਾ ਦੇਖ ਰਹੇ ਨੇ, ਪਦਾਰਥ ਛੱਕ ਰਹੇ। ਬਹੁਤ ਭੀੜ ਵਿੱਚ ਆ ਗਏ, ਤਮਾਸ਼ਾ ਬੜਾ ਰੌਚਕ ਹੈ। ਦੋਵਾਂ ਬੱਚਿਆਂ ਨੇ ਤਮਾਸ਼ੇ ਦੀ ਰੌਚਕਤਾ ਵਿੱਚ ਪਰਚ ਕੇ ਪਦਾਰਥ ਖਾਂਦਿਆਂ ਹੋਏ ਹੱਥ ਵਿਹਲੇ ਨਹੀਂ ਰਹੇ, ਨਿਗਾਹ ਵਿਹਲੀ ਨਹੀਂ ਰਹੀ, ਨਿਗਾਹ ਤਮਾਸ਼ੇ ਵੱਲ ਹੈ, ਹੱਥ ਪਦਾਰਥ ਛੱਕਣ ਵਾਲੇ ਨੇ। ਤੇ ਜੇ ਮਾੜੇ ਮੋਟੇ ਹੱਥ ਖਾਲੀ ਹੋਏ ਨੇ ਤਾਂ ਇੱਕ ਦੂਜੇ ਦਾ ਹੱਥ ਫੜ ਲਿਆ, ਬਾਪ ਦਾ ਹੱਥ ਛੱਡ ਦਿੱਤਾ, ਦੋਵਾਂ ਨੇ ਛੱਡ ਦਿੱਤਾ। ਭੀੜ ਬੜੀ ਹੈ, ਬਾਪ ਦੋਵਾਂ ਦਾ ਹੱਥ ਪਕੜ ਕੇ ਰੱਖਣਾ ਚਾਹੁੰਦੇ, ਲੇਕਿਨ ਭੀੜ ਦੇ ਵਿੱਚ ਉਹ ਤਮਾਸ਼ਾ ਵੇਖਣ ਵਾਸਤੇ ਸੁਤੰਤਰਤਾ ਚਾਹੁੰਦੇ ਨੇ, ਉਹ ਸੁਤੰਤਰਤਾ ਵਾਸਤੇ ਦੋਵਾਂ ਨੇ ਬਾਪ ਦੀ ਉਂਗਲ ਛੱਡ ਦਿੱਤੀ। ਤੇ ਭੀੜ ਦੇ ਉਹਨਾਂ ਰੇਲਿਆਂ ਵਿੱਚ, ਉਹਨਾਂ ਤੱਕਿਆਂ ਵਿੱਚ ਬਾਪ ਕਿਧਰੇ ਹੋ ਗਏ, ਬੱਚੇ ਕਿਧਰੇ ਹੋ ਗਏ। ਤੇ ਫਿਰ ਪੱਲੇ ਕੀ ਪੈ ਗਿਆ, ਇੱਕ ਬੱਚੇ ਨੇ ਚੰਗਾੜਾ ਮਾਰਨੀਆਂ ਸ਼ੁਰੂ ਕਰਤੀਆਂ, ਰੋਣਾ ਸ਼ੁਰੂ ਕਰਤਾ, ਬਹੁਤ ਉੱਚੀ ਉੱਚੀ ਰੋਣ ਲੱਗ ਪਏ। ਦੂਸਰਾ ਹਾਣੀ ਬੱਚਾ ਕਹਿੰਦਾ, ਰੋਂਦਾ ਕਿਉਂ, ਕਹਿੰਦਾ ਪਿਤਾ ਕਿੱਥੇ ਹੈ, ਬਾਪ ਕਿੱਥੇ ਹੈ, ਹੁਣ ਕੀ ਕਰਾਂਗੇ। ਉਹ ਕਹਿੰਦਾ ਕੁਝ ਨਹੀਂ ਹੁੰਦਾ। ਉਸ ਬੱਚੇ ਨੇ ਰੋਣੇ ਕਰਕੇ ਚਾਰ ਸਿਆਣੇ ਬੰਦਿਆਂ ਨੂੰ ਉਹਨਾਂ ਨੂੰ ਘੇਰ ਲਿਆ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਪਦਾਰਥ ਦਿੰਦੇ, ਉਹਨਾਂ ਨੂੰ ਚੁੱਕ ਕੇ ਮਾਰਦੇ ਨੇ, ਕਹਿੰਦੇ ਨਹੀਂ ਚਾਹੀਦਾ। ਉਹ ਪਰਚਾਉਂਦੇ ਨੇ, ਖਿਡਾਉਂਦੇ ਨੇ, ਉਹ ਨਹੀਂ ਖੇਡਦੇ। ਲੇਕਿਨ ਜਿਹੜਾ ਦੂਸਰਾ ਬੱਚਾ ਨਹੀਂ ਰੋ ਰਿਹਾ, ਉਹਦੇ ਪਦਾਰਥਾਂ ਵੱਲ ਮੂੰਹ ਨਹੀਂ ਕਰ ਰਿਹਾ ਤੇ ਬਹੁਤ ਚੀਕ ਝਿਆੜਾ ਵੀ ਨਹੀਂ ਪਾ ਰਿਹਾ, ਗੰਭੀਰ ਜ਼ਰੂਰ ਹੈ। ਤੇ ਫਿਰ ਉਹਨੂੰ ਲੈ ਗਏ ਨੇ ਸੇਵਾ ਸਮਿਤੀ ਵੱਲ, ਉਹਨਾਂ ਲਿਜਾ ਕੇ ਆਪਣੇ ਤੰਬੂ ਚ ਬਿਠਾ ਲਏ। ਉਹ ਬੱਚਾ ਰੋਈ ਜਾ ਰਿਹਾ, ਫਿਰ ਬੱਚੇ ਬੱਚੇ ਆਪਸ ਚ ਲੱਗ ਪਏ ਨੇ, ਕਹਿੰਦਾ ਕਿਉਂ ਰੋਣਾ ਭਰਾ। ਉਹ ਕਹਿੰਦਾ ਰੋਣਾ ਇਸ ਕਰਕੇ ਬਾਪ ਤੋਂ ਵਿਛੜ ਗਿਆ, ਤੈਨੂੰ ਕੁਝ ਨਹੀਂ ਹੁੰਦਾ। ਕਹਿੰਦਾ ਬਾਪ ਆਪੇ ਲੱਭ ਲਏਗਾ, ਮੈਨੂੰ ਕੋਈ ਘਬਰਾਹਟ। ਉਂਗਲ ਮੈਂ ਛੱਡੀ ਗਲਤੀ ਮੇਰੀ, ਪਰ ਮੈਂ ਗਲਤੀ ਕਰ ਸਕਣਾ, ਉਹ ਨਹੀਂ ਗਲਤੀ ਕਰੇਗਾ, ਉਹ ਲੱਭ ਲਏਗਾ। ਹੋਰ ਥੋੜੀ ਦੇਰ ਤੱਕ ਆਇਆ ਕੀ ਆਇਆ, ਮੈਂ ਤਾਂ ਕੋਈ ਨਹੀਂ ਰੋਂਦਾ, ਮੈਨੂੰ ਤਾਂ ਕੋਈ ਘਬਰਾਹਟ, ਮੇਰਾ ਚੰਗਾ ਬਾਪ ਮੈਨੂੰ ਆਪੇ ਲੱਭ ਲਏ। ਮੇਰੇ ਕੋਲੋਂ ਗਲਤੀ, ਮਾਪੇ ਕੁ ਮਾਪੇ ਨਹੀਂ ਹੁੰਦੇ, ਪੁੱਤਰ ਕੁ ਪੁੱਤਰ ਹੋ ਸਕਦੇ ਨੇ, ਮੈਂ ਉਹਦੀ ਉਂਗਲ ਛੱਡ ਸਕਣਾ, ਉਹ ਤਾਂ ਨਹੀਂ ਮੈਨੂੰ ਛੱਡੇਗਾ। ਉਹ ਭਟਕਦਾ ਫਿਰਦਾ ਹੋਣਾ, ਹੁਣ ਝੱਟ ਤੱਕ ਆਇਆ ਕੀ ਆਇਆ, ਹੁਣੇ ਲੱਭ ਲਏਗਾ ਮੈਂ। ਇਹ ਸੱਚ ਕਰਕੇ ਜਾਣਨਾ, ਗੁਰੂ ਸਾਨੂੰ ਲੱਭਦਾ ਫਿਰਦਾ, ਅਸੀਂ ਉਂਗਲਾਂ ਛੁਡਾ ਛੁਡਾ ਕੇ ਇਧਰ ਉਧਰ ਉੱਤੇ ਚੱਲਦੇ। ਤੇ ਜੇ ਕਿਤੇ ਅਸੀਂ ਚੰਗੇ ਬੱਚੇ ਬਣੀਏ, ਬਾਪ ਦੀ ਉਂਗਲ ਛੱਡੀਏ ਹੀ ਨਾ, ਗੁਰੂ ਦੀ ਉਂਗਲ ਛੱਡੀਏ ਹੀ ਨਾ। ਛੱਡਦੇ ਨੇ ਉਂਗਲ, ਤੇ ਕਈ ਵਾਰੀ ਐਸਾ ਵੀ ਹੁੰਦਾ ਜੂਨਾਂ ਚ ਭਟਕ ਜਾਂਦੇ, ਉਹ ਤਾਂ ਵੇਲੇ ਚ ਭਟਕ ਗਏ ਨਾ। ਤੇ ਉਂਗਲ ਪਕੜੀ ਹੋਈ ਹੈ ਤਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਗਲਤੀਆਂ ਹੋਈਆਂ ਤੂੰ ਬਸਦਾ ਚਲਾ ਗਿਆ, ਭੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ, ਤੈਨੂੰ ਚੰਗਾ ਲੱਗਣਾ ਹੈ ਤਾਂ ਬੜਾ ਔਖਾ।

ਸਹਿਣ ਕਹਾਵਣ ਤੇਰਾ ਬਿਖਮ ਭਾਵਣ ਤੈਨੂੰ ਭਾ ਜਾਣਾ ਹੈ ਤਾਂ ਬੜਾ ਚੰਗਾ ਬੱਚਾ ਬਣਨਾ ਹੈ ਤਾਂ ਬੜਾ ਔਖਾ ਪਰ ਮੈਂ ਤੇਰੇ ਤੇ ਮਾਣ ਕਰਨਾ ਤੇਰਾ ਪੁੱਤਰ ਹਾਂ ਮਾਨ ਤਾਨ ਕਰੋ ਤੇਰਾ ਹੋ ਜਾਣੋ ਆਪਾ ਸਭ ਮਤ ਸਭੇ ਤੇ ਬਾਹਰ ਬੇਮੋਤਾਜ ਬਾਪਾ ਪਿਤਾ ਹੋ ਜਾਣੋ ਨਾਹੀਂ ਪਿਤਾ ਜੀ ਮੈਨੂੰ ਆਉਂਦੀ ਨੀ ਸਮਝ ਨੀ ਆਉਂਦੀ ਤੇਰੀ ਜੁਗਤ ਕੀ ਹੈ ਮੇਰੇ ਕੋਲ ਧਾਰਨ ਨੀ ਕੀਤੀ ਜਾਂਦੀ ਬੱਚਾ ਅਜੇ ਬਹੁਤ ਛੋਟਾ ਅਣਜਾਣ ਬੰਧਨ ਮੁਕਤ ਸੰਤੋ ਮੇਰੀ ਰਾਖੇ ਮਮਤਾ ਬੰਧਨਾ ਤੋਂ ਛੁਡਾਉਣ ਵਾਲਾ ਮੇਰਾ ਸਤਗੁਰੂ ਮੇਰਾ ਵਾਹਿਗੁਰੂ ਫਿਰ ਵੀ ਮਮਤਾ ਕਰਦਾ ਮੇਰਾ ਬੜਾ ਖਿਆਲ ਕਰਦਾ ਪਏ ਕਿਰਪਾਲ ਠਾਕਰ ਰਹੋ ਆਵਣ ਜਾਣਾ ਮੈਂ ਉਂਗਲੀ ਪਕੜ ਲਈ ਮੇਰੀ ਭਟਕਣਾ ਮੁੱਕ ਗਈ ਉਂਗਲੀ ਛੁੱਟ ਜਾਂਦੀ ਮੈਂ ਜੂਨਾ ਚ ਭਟਕ ਜਾਣਾ ਸ੍ਰਿਸ਼ਟੀ ਦੇ ਇਸ ਮੇਲੇ ਵਿਚ ਮੈਨੂੰ ਭਟਕਣਾ ਪੱਲੇ ਪੈ ਜਾਂਦੀ ਲੇਕਿਨ ਗੁਰੂ ਕੀ ਉਂਗਲ ਪਕੜ ਲੈਣਾ ਮੇਰਾ ਆਉਣਾ ਜਾਣਾ ਭਟਕਣਾ ਜਮਣਾ ਮਰਨਾ ਮਿਟ ਜਾਂਦਾ ਮੈਂ ਟਿਕ ਜਾਣਾ ਉਸ ਟਿਕ ਜਾਣ ਵਾਸਤੇ ਗਲਤੀਆਂ ਤਾਂ ਹੁੰਦੀਆਂ ਨੇ ਪਰ ਖਿਮਾ ਮੰਗ ਲਈਏ ਗੋਦੀ ਚ ਬੈਠ ਜਾਈਏ ਪਦਾਰਥ ਵੀ ਲਈ ਚਲੀਏ ਮੌਜਾਂ ਵੀ ਲਈ ਚਲੀਏ ਮਾਲਕ ਦੀ ਨਿਗ ਵੀ ਪ੍ਰਾਪਤ ਰਹੇ ਉਹਦੀ ਜੁਗਤ ਵੀ ਲੈਣ ਦਾ ਯਤਨ ਕਰਦੇ ਰਹੀਏ ਉਹਦੀ ਸਿੱਖਿਆ ਵੀ ਲੈਣ ਦਾ ਯਤਨ ਕਰਦੇ ਰਹੀਏ ਤੇ ਫਿਰ ਕਲ ਉਪਦੇਸ਼ ਝਿੜਕੇ ਬਹੁ ਭਾਤੀ ਬਹੁਰ ਪਿਤਾ ਗੱਲ ਆਵੇ ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਏ 22 ਨਵੰਬਰ 1998 ਦਾ ਦਿਨ, ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤਾਂ ਵਾਸਤੇ ਅਤਿਅੰਤ ਸੁਭਾਗਾ ਦਿਨ ਹੈ, ਜਿਸ ਦਿਨ ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਾਵਨ ਚਰਨ ਕਮਲਾਂ ਅਤੇ ਕੌਤਕਾਂ ਰਾਹੀਂ ਪਵਿੱਤਰ ਹੋਈ ਇਸ ਧਰਤੀ ਤੇ ਗੁਰੂ ਖਾਲਸਾ ਪੰਥ ਦੇ 300 ਸਾਲਾ ਸਾਜਨਾ ਦਿਵਸ ਦੀ ਸਵੈਮਾਨ ਭਰੀ ਯਾਦ ਨੂੰ ਸਦੀਵੀ ਬਣਾਉਣ ਲਈ ਖਾਲਸਾ ਵਿਰਾਸਤ ਯਾਦਗਾਰੀ ਕੰਪਲੈਕਸ ਦੀ ਉਸਾਰੀ ਦਾ ਆਰੰਭ ਕੀਤਾ ਜਾ ਰਿਹਾ ਹੈ। ਇਸ ਧਰਤੀ ਨੂੰ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਹਜ਼ੂਰ ਨੇ ਖਰੀਦ ਕੇ ਆਪਣੀ ਪੂਜ ਮਾਤਾ ਨਾਨਕੀ ਜੀ ਦੀ ਯਾਦ ਵਿੱਚ ਚੱਕ ਮਾਤਾ ਨਾਨਕੀ ਦਾ ਨਾਮ ਦਿੱਤਾ। ਇਸ ਧਰਤੀ ਦਾ ਪਹਿਲਾ ਤੇ ਸੰਸਾਰ ਦਾ ਸਭ ਤੋਂ ਅਦੁੱਤੀ ਕੌਤਕ ਇਹ ਹੋਇਆ ਕਿ 9 ਸਾਲਾਂ ਦੀ ਸੰਸਾਰਕ ਉਮਰ ਦੇ ਗੋਬਿੰਦ ਰਾਏ ਜੀ ਨੇ ਆਪਣੇ ਪੂਜ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣੇ ਦਰ ਤੇ ਆਏ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਸਮੁੱਚੀ ਮਾਨਵਤਾ ਅਤੇ ਵਿਸ਼ੇਸ਼ ਕਰਕੇ ਹਿੰਦੁਸਤਾਨ ਵਾਸੀਆਂ ਦੀ ਧਾਰਮਿਕ ਸੱਭਿਆਚਾਰਕ ਅਤੇ ਸਮਾਜਿਕ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਸ਼ਹਾਦਤ ਵਾਸਤੇ ਦਿੱਲੀ ਭੇਜਿਆ ਤੇ ਇਸੇ ਦਿੱਲੀ ਤੋਂ ਕੁਝ ਅਰਸੇ ਪਿੱਛੋਂ 9ਵੇਂ ਪਾਤਸ਼ਾਹ ਹਜ਼ੂਰ ਦਾ ਗੁਰੂ ਪਿਆਰੇ ਸਿੱਖ ਭਾਈ ਜੇਤਾ ਜੀ ਰਾਹੀਂ ਕੇਵਲ ਸੀਸ ਹੀ ਲਿਆਂਦਾ ਗਿਆ ਸੀ। ਇਸ ਪਿੱਛੋਂ ਤਾਂ ਲਾਸਾਨੀ ਰੂਹਾਨੀ ਕੌਤਕਾਂ ਦੀ ਝੜੀ ਹੀ ਲੱਗ ਗਈ ਸੀ। ਗੁਰੂ ਪਿਤਾ ਵੱਲੋਂ ਇਸ ਤਰ੍ਹਾਂ ਸੰਸਾਰੀ ਮਨੁੱਖਾਂ ਨੂੰ ਅਣਖ ਗੈਰਤ ਵਾਲੀ ਆਨੰਦਮਈ ਜ਼ਿੰਦਗੀ ਲਈ ਆਪਣਾ ਸੀਸ ਕੁਰਬਾਨ ਕਰਨ ਉਪਰੰਤ ਗੁਰੂ ਦਰ ਤੋਂ ਆਨੰਦ ਪ੍ਰਾਪਤੀ ਦੀ ਰੀਝ ਰੱਖਣ ਵਾਲਿਆਂ ਨੇ ਗੁਰੂ ਨੂੰ ਸੀਸ ਭੇਟ ਕਰਨ ਦਾ ਅਮੁੱਕ ਪ੍ਰਵਾਹ ਚਲਾ ਦਿੱਤਾ। ਸ਼ਾਇਦ ਇਸੇ ਲਈ ਇਸ ਧਰਤੀ ਦਾ ਦਸਮ ਪਾਤਸ਼ਾਹ ਜੀ ਨੇ ਨਾਮ ਹੀ ਆਨੰਦਪੁਰ ਰੱਖ ਦਿੱਤਾ। ਉਹ ਪੁਰੀ ਜਿੱਥੇ ਆ ਕੇ ਕੋਈ ਵੀ ਆਪਣੇ ਸਤਿਗੁਰੂ ਦੇ ਸਨਮੁਖ ਹੋ ਕੇ ਗੁਰੂ ਦੀ ਮੱਤ ਵਿੱਚ ਜਿਉਂਦਿਆਂ ਗੁਰੂ ਦੇ ਤਪ ਤੇਜ ਦਾ ਤਾਰਨੀ ਬਣ ਕੇ ਖਾਲਸੇ ਦੇ ਰੂਪ ਵਿੱਚ ਆਨੰਦਮਈ ਜ਼ਿੰਦਗੀ ਜਿਉ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਨ 1699 ਦੀ ਵਿਸਾਖੀ ਤੇ ਖੰਡੇ ਬਾਟੇ ਦੀ ਪਾਹੁਲ ਰਾਹੀਂ ਸੀਸ ਭੇਟ ਕਰਨ ਵਾਲੇ 5 ਗੁਰਸਿੱਖਾਂ ਨੂੰ ਆਪਣੇ ਪਿਆਰੇ ਕਹਿ ਕੇ ਆਪਣਾ ਸਭ ਕੁਝ ਅਰਪਿਤ ਕਰਦਿਆਂ ਆਪ ਉਹਨਾਂ ਅੱਗੇ ਸੀਸ ਨਿਵਾਉਂਦਿਆਂ ਆਪੇ ਗੁਰਚੇਲਾ ਦਾ ਲਾਸਾਨੀ ਕੌਤਕ ਕੀਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਦਰ ਤੇ ਆਉਣ ਵਾਲਿਆਂ ਨੂੰ ਗੁਰੂ ਖਾਲਸਾ ਪੰਥ ਦਾ ਨਾਮ ਦੇ ਕੇ ਨਿਵਾਜਦਿਆਂ ਹੋਇਆਂ ਇਹ ਵਚਨ ਉਚਾਰੇ, ਇਨਹੀ ਕੀ ਕਿਰਪਾ ਕੀ ਸਜੀ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਇਸੇ ਗੁਰੂ ਖਾਲਸਾ ਪੰਥ ਦੇ ਬੋਲ ਬਾਲੇ ਤੇ ਇਸ ਪੰਥ ਰਾਹੀਂ ਸਰਬੱਤ ਦੇ ਭਲੇ ਦੀ ਕਾਰਜ ਲਈ ਗੁਰੂ ਪਿਤਾ ਨੇ ਆਪਣੇ ਸਮੇਤ ਆਪਣਾ ਸਮੁੱਚਾ ਪਰਿਵਾਰ ਕੁਰਬਾਨ ਕਰ ਦਿੱਤਾ। ਗੁਰੂ ਖਾਲਸਾ ਜੀ ਨੇ ਵੀ ਪਿਛਲੇ 300 ਸਾਲ ਤੋਂ ਆਪਣੇ ਲੋਕ ਪ੍ਰਲੋਕ ਦੇ ਸੁੱਖ ਦਾ ਤੇ ਸਤਿਗੁਰੂ ਜੀ ਦੀਆਂ ਮਿਹਰਾਂ ਦਾ ਪਾਤਰ ਬਣਨ ਲਈ ਕਿਸੇ ਨਾ ਕਿਸੇ ਰੂਪ ਵਿੱਚ ਕੁਰਬਾਨੀਆਂ ਦਾ ਅਤੇ ਸਰਬੱਤ ਮਾਨਵਤਾ ਦੇ ਭਲੇ ਲਈ ਤਤਪਰ ਰਹਿਣ ਦਾ ਇਤਿਹਾਸ ਰਚਿਆ ਹੈ। ਅੱਜ ਸਾਡੇ ਸਾਰਿਆਂ ਲਈ ਇਹ ਮਾਣ ਦੀ ਗੱਲ ਹੈ ਕਿ ਅਸੀਂ ਆਪਣੇ ਗੁਰਦੇਵ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਅਤੇ ਪੂਜਨੀਕ ਮਾਤਾ ਸਾਹਿਬ ਕੌਰ ਜੀ ਦੀਆਂ ਅਨੰਤ ਬਖਸ਼ਿਸ਼ਾਂ ਦਾ ਆਪਣੇ ਬਜ਼ੁਰਗਾਂ ਵਾਂਗ ਅਧਿਕਾਰੀ ਬਣਨ ਲਈ ਇਹ 300 ਸਾਲਾ ਸਾਜਨਾ ਦਿਵਸ ਮਨਾਉਣ ਜਾ ਰਹੇ ਹਾਂ। ਸਾਰੇ ਸੰਸਾਰ ਵਿੱਚ ਫੈਲ ਚੁੱਕੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਇਸ ਦੇ ਲਈ ਬੜੇ ਸੁੱਚੇ ਜਿਹੇ ਚਾਓ ਨਾਲ ਕਮਰ ਕੱਸੇ ਕਰ ਰਹੇ ਹਨ। ਇਸ ਸੁਭਾਗੀ ਅਵਸਰ ਤੇ ਗੁਰੂ ਦੀਆਂ ਮਿਹਰਾਂ ਨਾਲ ਨਿਵਾਜੀ ਇਸ ਆਨੰਦਪੁਰੀ ਵਿਖੇ ਇਕੱਤਰ ਹੋਈਆਂ ਅਣਗਿਣਤ ਗੁਰਸਿੱਖ ਰੂਹਾਂ ਨੂੰ ਗੁਰੂ ਪਾਤਸ਼ਾਹ ਦੇ ਮਹਾਨ ਕੀਰਤਨੀਏ ਗੁਰਸੰਗਤਾਂ ਦੀਆਂ ਅਸੀਸਾਂ ਦੇ ਪਾਤਰ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਰਾਹੀਂ ਗੁਰੂ ਦੀਆਂ ਅਨੰਤ ਮਿਹਰਾਂ ਦਾ ਅਹਿਸਾਸ ਕਰਾਉਣ ਅਤੇ ਗੁਰੂ ਗੋਦ ਦਾ ਅਧਿਕਾਰੀ ਬਣਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਨੇ ਗੁਰੂ ਪਿਤਾ ਦੇ ਇਸ ਮਾਨਵ ਸੰਸਾਰ ਵਿੱਚ ਪਰ ਉਪਕਾਰੀ ਬਣ ਕੇ ਆਉਣ ਅਤੇ ਅਕਾਲ ਪੁਰਖ ਜੀ ਵੱਲੋਂ ਬਖਸ਼ਿਸ਼ ਹੋਏ ਤਪ ਤੇਜ ਦਾ ਤਾਰਨੀ ਬਣਾਉਣ ਵਾਲੇ ਗੁਰਬਚਨਾਂ ਦਾ ਕੀਰਤਨ ਕਰਨਾ ਹੈ। ਮੈਨੂੰ ਇਸ ਗੱਲ ਦੀ ਵੀ ਬਹੁਤ ਖੁਸ਼ੀ ਹੈ ਕਿ ਟੀ ਸੀਰੀਜ਼ ਕੰਪਨੀ ਦੇ ਸੰਚਾਲਕ ਸ੍ਰੀ ਗੁਲਸ਼ਨ ਕੁਮਾਰ ਅਤੇ ਸ੍ਰੀ ਦਰਸ਼ਨ ਕੁਮਾਰ ਜੀ ਨੇ ਇਸ ਕੀਰਤਨ ਨੂੰ ਸੰਸਾਰ ਦੇ ਹਰ ਕੋਨੇ ਤੱਕ ਸੰਚਾਰਿਤ ਕਰਨ ਅਤੇ ਸਦੀਵੀ ਯਾਦਗਾਰ

ਬਣਾਉਣ ਲਈ ਇਸ ਨੂੰ ਰਿਕਾਰਡ ਕਰਕੇ ਸੰਗਤਾਂ ਤੱਕ ਪਹੁੰਚਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਪਿਛਲੇ ਕਾਫੀ ਅਰਸੇ ਤੋਂ ਇਹ ਇਸ ਸੇਵਾ ਵਿੱਚ ਲੱਗ ਕੇ ਸਿੱਖ ਸੰਗਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਨ। ਮੇਰੀ ਗੁਰੂ ਪਿਤਾ ਦੇ ਇਸ ਪਾਵਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਸੇਵਾਦਾਰ ਹੋਣ ਦੇ ਨਾਤੇ ਆਈਆਂ ਹੋਈਆਂ ਸਮੂਹ ਸੰਗਤਾਂ, ਗੁਰੂ ਕੇ ਇਨ੍ਹਾਂ ਮਹਾਨ ਕੀਰਤਨੀਆਂ ਸ੍ਰੀ ਦਰਸ਼ਨ ਕੁਮਾਰ ਜੀ ਅਤੇ ਉਹ ਸਾਰੇ ਸੱਜਣ ਜਿਹੜੇ ਇਸ ਵੱਡਮੁੱਲੇ ਕਾਰਜ ਨੂੰ ਮਾਣ ਭਰਿਆ ਇਤਿਹਾਸਕ ਕਾਰਜ ਬਣਾਉਣ ਵਿੱਚ ਰੁੱਝੇ ਹੋਏ ਹਨ, ਉਹਨਾਂ ਦੀ ਚੜ੍ਹਦੀ ਕਲਾ ਅਤੇ ਖੁਸ਼ੀਆਂ ਭਰੀ ਜ਼ਿੰਦਗੀ ਲਈ ਅਰਦਾਸ ਹੈ। ਗੁਰੂ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਨ੍ਹਾਂ ਦੀ ਅੰਮ੍ਰਿਤਮਈ ਰਚਨਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮੌਜੂਦ ਹੈ। ਸਾਰੇ ਸੰਸਾਰ ਵਿਚ ਕਿਸ ਪ੍ਰਕਾਰ ਨਾਲ ਉਹ ਵਾਹਿਗੁਰੂ ਵਿਆਪਕ ਹੈ ਅਤੇ ਉਸ ਵਾਹਿਗੁਰੂ ਜੀ ਤੋਂ ਹੀ ਇਹ ਭਿੰਨ ਭਿੰਨ ਸਰੂਪ ਸਾਨੂੰ ਦਿਖਾਈ ਦਿੰਦੇ ਨੇ। ਭਗਤ ਜੀ ਆਪਣੀ ਅੰਮ੍ਰਿਤਮਈ ਬਚਨਾਂ ਵਿਚ ਇਸ ਤਰ੍ਹਾਂ ਕਥਨ ਕਰਦੇ ਹਨ।

ਭਾਗ ਆਸਾ ਵਿੱਚ ਵਰਣਨ ਕਰਦੇ ਨੇ ਹੇ ਮੇਰੇ ਵਾਹਿਗੁਰੂ ਤੇਰੀ ਜੋ ਸਰਵ ਵਿਆਪਕ ਜਿੱਥੇ ਵੀ ਮੈਂ ਜਾਣਾ ਉੱਥੇ ਮੈਨੂੰ ਤੂੰ ਹੀ ਤੂੰ ਨਜ਼ਰ ਆਉਣਾ ਜੇ ਮੈਂ ਕਦੀ ਮੱਕੇ ਵਿੱਚ ਜਾਣਾ ਤੇ ਉੱਥੇ ਵੀ ਮੈਨੂੰ ਤੂੰ ਨਜ਼ਰ ਆਉਣਾ ਤੇ ਜੇ ਕਿਸੇ ਮੰਦਰ ਵਿੱਚ ਜਾਣਾ ਉੱਥੇ ਵੀ ਮੈਨੂੰ ਤੂੰ ਹੀ

ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਨੰਨ ਪਿਆਰੇ ਸਿੱਖ ਕਥਨ ਕਰਦੇ ਨੇ, ਅਗਰ ਤੇਰਾ ਦਿਲ ਪਵਿੱਤਰ ਹੈ ਤੇ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਵਰ ਤੇਰੇ ਅੰਦਰ ਵਸਦਾ, ਤੇ ਜੇ ਤੇਰੇ ਨੇਤਰ ਸਾਫ਼ ਹਨ, ਉਨ੍ਹਾਂ ਵਿਚ ਗਿਆਨ ਦੀ ਦ੍ਰਿਸ਼ਟੀ ਏ, ਮੰਦਰ ਵੱਲ ਵੇਖ, ਮਸਜਿਦ ਵੱਲ ਦੇਖ, ਚਰਚ ਵੱਲ ਦੇਖ, ਇਮਾਮ ਸ਼ਾਫੇ ਵੱਲ ਦੇਖ, ਸਾਰੇ ਜਗ੍ਹਾ ਤੇ ਤੈਨੂੰ ਉਹ ਵਿਆਪਕ ਮੌਜੂਦ ਨਜ਼ਰੀ ਆਏਗਾ, ਕਿਉਂਕਿ ਸਾਰਾ ਸੰਸਾਰ ਇੱਕ ਦੀ ਉਪਜ ਏ, ਇੱਕ ਮਾਤਾ ਪਿਤਾ ਦੀ ਹੋਂਦ ਹੈ।

ਆ ਜਿਹੜੀ ਤੇਰੇ ਕੋਲ ਕਿਤਾਬ ਹੈ ਤੇ ਤੂੰ ਆਖਨੇ ਇਹ ਕਿਤਾਬ ਰੱਬ ਦੇ ਘਰ ਦੀਆਂ ਗੱਲਾਂ ਦੱਸਦੀ ਭਾਵ ਜਿਹੜੀ ਆ ਤੇਰੇ ਕੋਲ ਬਾਣੀ ਦੀ ਪੋਥੀ ਹੈ ਤੇ ਜਿਹੜੀ ਤੂੰ ਆਖਨੇ ਧੁਰ ਕੀ ਬਾਣੀ ਆਈ ਰੱਬ ਦੇ ਘਰ ਦੀਆਂ ਗੱਲਾਂ ਦੱਸਦੀ ਏ ਤਾਂ ਰੱਬ ਦੇ ਘਰ ਦੀ ਬਣੀ ਹੋਈ ਇੱਕ ਬੁਝਾਰਤ ਅੱਜ ਸੁਲਝਾ ਦੇ ਰੱਬ ਦੇ ਘਰ ਵਿੱਚ ਹਿੰਦੂ ਚੰਗਾ ਹੈ ਜਾਂ ਮੁਸਲਮਾਨ ਚੰਗਾ ਸਵਾਲ ਕੀਤਾ ਕਾਜ਼ੀ ਮੌਲਾਨਿਆਂ ਨੇ ਗੁਰੂ ਨਾਨਕ ਅੱਗੇ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਏ

ਗੁਰੂ ਨਾਨਕ ਦੇ ਪਿਆਰ ਵਿੱਚ ਇੱਕ ਵਾਰੀ ਸਾਰੇ ਆਖੋ ਸਤਨਾਮ। ਗੁਰੂ ਨਾਨਕ ਦੇ ਸਕੂਲ ਵਿੱਚ ਆਏ ਹੋ, ਘਰੋਂ ਜਦੋਂ ਚੱਲਦੇ ਹੋ ਨਾ ਇਸ ਸਕੂਲ ਵੱਲ ਤੇ ਕਹਿ ਦੇਣਾ ਗੁਰੂ ਨਾਨਕ ਸਕੂਲ ਵੀ ਤੇਰਾ, ਬੋਲਣ ਵਾਲੇ ਵੀ ਤੇਰੇ, ਸੁਣਨ ਵਾਲੇ ਵੀ ਤੇਰੇ। ਆਪ ਹੀ ਵਾੜ ਲਾਈ ਤੇ ਨਿਭ ਜਾਵੇ। ਇਹ ਸੰਗਤਾਂ ਦਾ ਭਰਪੂਰ ਪਿਆਰ, ਸਾਰੇ ਮਾਈ ਭਾਈ ਇਹ ਅਰਦਾਸ ਜ਼ਰੂਰ ਕਰ ਦਿਆ ਕਰੋ, ਬਾਬਾ ਜੀ ਤੁਹਾਡਾ ਹੀ ਸਕੂਲ ਤੇ ਤੁਹਾਡੀ ਵਾੜ ਲੱਗੀ ਹੈ, ਗਲਤ ਬਣ ਕੇ ਆਏ ਹੋ, ਇੱਕ ਵਿਸ਼ਾ ਚੱਲ ਰਿਹਾ ਦੋ ਵੀਰਵਾਰਾਂ ਤੋਂ, ਖਾਲਸਾ ਸੋ ਨਿਰਧਨ ਕੋ ਪਾਲੇ। ਖਾਲਸਾ ਕੌਣ ਹੈ? ਗੁਣਾਂ ਦਾ ਨਾਂ। ਸ਼ਬਦ ਦੇ ਸਾਰ ਨੂੰ ਸਮਝਣ ਦਾ ਨਾਂ। ਕਥਾ ਦੀ ਡੂੰਘਾਈ ਵਿੱਚ ਪਹੁੰਚ ਕੇ ਜੀਵਨ ਬਣਾਉਣ ਵਾਲੇ ਦਾ ਨਾਂ। ਬਾਬਾ ਆਨੰਦ ਸਿੰਘ ਜੀ ਕਹਿੰਦੇ ਸੀ, ਔਗਣ ਛੱਡ ਨਹੀਂ ਸਕਦਾ ਤੇ ਡੈਰੀ ਤੇ ਲਿਖ ਹੀ ਲਿਆ ਗਾ। ਅੱਜ ਕਿੰਨੇ ਕੀਤੇ ਦਿਹਾੜੀ, ਲਿਖਣਾ ਸ਼ੁਰੂ ਹੋ ਜਾਏਗਾ ਨਾ, ਇੱਕ ਦਿਨ ਛੱਡਣ ਤੇ ਵੀ ਆ ਜਾਂਦਾ। ਯਾਦ ਰਹਿੰਦੇ ਅੱਜ ਦਸ ਕੀਤੇ ਨੇ। ਖਾਲਸਾ ਉਹਦਾ ਨਾਂ ਹੈ ਜਿਹਦਾ ਹਰ ਵੇਲੇ ਇਹ ਕਦਮ ਹੋਵੇ, ਮੈਂ ਗੁਣਾਂ ਵੱਲ ਵਧਣਾ ਹੈ। ਕਿਸੇ ਔਗਣ ਤੋਂ ਬੇਵਸੀ ਹੋਵੇ ਤੇ ਗੁਰੂ ਅੱਗੇ ਰੋਵੇ, ਮਹਾਰਾਜ ਤੂੰ ਕਿਰਪਾ ਕਰ, ਤੂੰ ਕਿਰਪਾ ਕਰ। ਅੱਜ ਨਹੀਂ ਉੱਠਿਆ ਗਿਆ ਅੰਮ੍ਰਿਤ ਵੇਲੇ, ਸਤਿਗੁਰੂ ਮੈਂ ਕੀ ਕਰਾਂ, ਤੂੰ ਕਿਰਪਾ ਕਰ। ਜਿਹੜਾ ਵਿਸ਼ਾ ਚੱਲ ਰਿਹਾ ਖਾਲਸਾ ਸੋ ਨਿਰਧਨ ਕੋ ਪਾਲੇ ਤੇ ਗੁਰੂ ਪਿਆਰਿਓ, ਪੰਜ ਤਰ੍ਹਾਂ ਦਾ ਨਿਰਧਨ ਨੂੰ ਪਾਲਣਾ, ਦੋ ਤਰ੍ਹਾਂ ਦਾ ਆਪ ਜੀ ਸਰਵਣ ਕਰ ਚੁੱਕੇ ਹੋ। ਪਹਿਲਾ ਨਿਰਧਨ ਨੂੰ ਪਾਲਣਾ, ਦਸਵੰਧ ਕੱਢਿਆ ਕਰੋ। ਗੁਰੂ ਦੀ ਗੋਲਕ ਵਿੱਚ ਵੀ, ਗੁਰੂ ਦੇ ਕਾਰਜਾਂ ਲਈ ਵੀ, ਗੁਰਦੁਆਰਿਆਂ ਲਈ ਵੀ, ਲੰਗਰ ਲਈ ਵੀ, ਕਿਸੇ ਦੀ ਪੜ੍ਹਾਈ ਦੇ ਸਾਧਨ ਲਈ ਵੀ, ਕਿਸੇ ਵਿਧਵਾ ਬੀਬੀ ਦੇ ਘਰ ਦੇ ਸਾਧਨ ਲਈ ਵੀ, ਕਿਸੇ ਆਰਥਿਕ ਪੱਖ ਤੋਂ ਡਿੱਗੇ ਹੋਏ ਗੁਰਸਿੱਖ ਨੂੰ ਉੱਤੇ ਚੁੱਕਣ ਲਈ ਵੀ, ਉਹ ਪੜ੍ਹਦੇ ਨਾ ਦੇਣ। ਜੇ ਕਿਸੇ ਗੁਰਸਿੱਖ ਦੀ ਆਰਥਿਕ ਮਦਦ ਕਰਨੀ ਹੈ ਤੇ ਪੜ੍ਹਦੇ ਨਾਲ ਕਰਨੀ, ਆਖੋ ਸਤਨਾਮ। ਉੱਥੇ ਹੈਗਾ ਸੱਜਾ ਹੱਥ ਦੇਵੇ ਤੇ ਖੱਬੇ ਨੂੰ ਨਾ ਪਤਾ ਲੱਗੇ। ਉੱਥੇ ਕੋਈ ਚਿੱਟ ਕੱਪੜੀਆ ਡਿੱਗਾ ਹੋਵੇ ਉਹਨੂੰ ਸ਼ੋਅ ਕਰਕੇ ਦਿਓ ਤੇ ਫਿਰ ਉਹਨੂੰ ਹੀਣਤਾ ਨਾ। ਕੋਈ ਗੁਰਸਿੱਖ ਹੋਵੇ, ਚਿੱਟ ਕੱਪੜੀਆ ਹੋਵੇ, ਅੰਮ੍ਰਿਤ ਵੇਲੇ ਜਾਗਣ ਵਾਲਾ ਹੋਵੇ, ਆਰਥਿਕ ਪੱਖੋਂ ਡਿੱਗਾ ਹੋਵੇ, ਕਹਿੰਦੇ ਉੱਥੇ ਵੀ ਆਪਣੇ ਦਸਵੰਧ ਦੀ ਮਦਦ ਕਰ, ਪਰ ਉੱਥੇ ਇਹ ਜ਼ਰੂਰ ਧਿਆਨ ਰੱਖ ਕੇ ਸੱਜੇ ਹੱਥ ਨੂੰ ਦਵੇ ਤੇ ਖੱਬੇ ਨੂੰ ਹੀ ਨਾ ਪਤਾ ਲੱਗੇ। ਕਿਉਂ? ਉਹ ਚਿੱਟ ਕੱਪੜੀ ਉਹ ਸਾਰਿਆਂ ਸਾਹਮਣੇ ਹੱਥ ਨਹੀਂ ਚੜ ਸਕਦਾ। ਇਹ ਵੀ ਨਿਰਧਨ ਨੂੰ ਪਾਲਣਾ, ਦਸਵੰਧ ਕੱਢ ਕੇ ਯੋਗ ਜਗਾ ਲਾਂਗਾ। ਦੂਸਰਾ ਨਿਰਧਨ ਨੂੰ ਪਾਲਣਾ ਜੋ ਆਪ ਜੀ ਨੇ ਪਿਛਲੇ ਵੀਰਵਾਰ ਵੇਰਵੇ ਨਾਲ ਸਰਵਣ ਕੀਤਾ ਹੈ, ਕਿਸੇ ਦੇ ਔਗਣ ਨੂੰ ਬਰਦਾਸ਼ਤ ਕਰਕੇ ਕਲੇਸ਼ ਦਾ ਸਮਾਂ ਲੰਘਾ ਦੇਣਾ, ਇਹ ਵੀ ਨਿਰਧਨ ਨੂੰ ਪਾਲਣਾ।
ਔਰ ਬੜੀ ਵੱਡੀ ਘਾਲਣਾ ਹੈ। ਅੱਜ ਹੀ ਇੱਕ ਸਕੂਲ ਦੀਆਂ ਦੋ ਕੁੜੀਆਂ ਨਾ ਲੜ ਪਈਆਂ, ਇੱਕ ਆਪਣੇ ਸੰਪਰਕ ਕਰ ਲਈ, ਇੱਕ ਤੀਸਰੀ ਕੁੜੀ ਨਾ ਵਿੱਚ ਉਹਨਾਂ ਦੀ ਸਹੇਲੀ, ਉਹ ਵਿਚੋਲੀ ਪੈ ਗਈ, ਮੈਂ ਤੁਹਾਨੂੰ ਲੜਨ ਨਹੀਂ ਦੇਣਾ, ਸਮਝੌਤਾ ਕਰਨਾ। ਤੇ ਜਿਹੜੀ ਲੜੀ ਸੀ ਨਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕੀ ਪ੍ਰੋਗਰਾਮ ਹੈ ਇਹ ਸਮਝੌਤਾ ਕਰਾਉਣ ਆਈ? ਕਹਿੰਦੀ ਨਹੀਂ ਵੀਰ ਜੀ, ਗੱਲ ਇੰਨੀ ਵੱਧ ਗਈ ਹੈ ਕਿ ਅਸੀਂ ਨਹੀਂ ਮਿਲ ਸਕਦੇ। ਕਹਿੰਦੇ ਉਹਨੂੰ ਕਹਿਣ ਲੱਗੇ, ਵੀਰ ਜੀ ਗੱਲ ਇੰਨੀ ਵੱਧ ਗਈ, ਕੁੜੀਆਂ ਛੋਟੀ ਛੋਟੀ ਕਹਿੰਦੇ 14-15 ਸਾਲ ਦੀ ਉਮਰ, ਗੱਲ ਇੰਨੀ ਵੱਧ ਗਈ ਸਾਡੀ ਸਹੇਲੀਆਂ ਦੀ ਵੀ ਇਹ ਤੀਜੀ ਕੁੜੀ ਮਿਲਾਪ ਕਰਾਉਣ ਆਈ ਏ, ਮੇਲ ਨਹੀਂ ਹੋ ਸਕਦਾ। ਫਿਰ ਉਹਨੂੰ ਆ ਦੂਜਾ ਸਿਖਾਇਆ, ਸੁਣਾਇਆ ਇੱਕ ਮਿੰਟ, ਮੈਂ ਕਿਹਾ ਇਹੀ ਸਿੱਖੀ ਹੋਏਗਾ ਕਿ ਉਹਦੇ 'ਚ ਕੋਈ ਔਗਣ ਹੋਏਗਾ, ਤੈਨੂੰ ਵੱਜਾ ਹੋਏਗਾ, ਤੇ ਤੂੰ ਇਹੋ ਜਿਹੀ ਕੰਧ ਪਾ ਲਈ ਵੀ ਹੁਣ ਮੇਲ ਹੋ ਹੀ ਨਹੀਂ ਸਕਦਾ। ਇਹ ਦੂਜਾ ਨਿਰਧਨ ਨੂੰ ਪਾਲਣਾ ਵੀ ਬਹੁਤ ਜ਼ਰੂਰੀ ਹੈ, ਜੇ ਨਾ ਹੋਵੇ ਤੇ ਕਈ ਵਾਰੀ ਇਹੋ ਜਿਹੀ ਕੰਧ ਪੈ ਜਾਂਦੀ ਹੈ ਕਿ ਇਹ ਮਰ ਜਾਏਗਾ, ਇਹਦੇ ਸੰਸਕਾਰ ਤੇ ਨਹੀਂ ਮੈਂ ਜਾਣਾ, ਇੱਥੋਂ ਤੱਕ ਕੰਧਾਂ ਪਹੁੰਚ ਜਾਂਦੀ ਹੈ, ਕਦੀ ਝਾਤੀ ਪਾ ਲਿਓ। ਆਪਣੇ ਪਿੰਡਾਂ ਵਿੱਚ ਰਿਸ਼ਤੇਦਾਰੀ ਵਿੱਚ ਕਈ ਵਾਰੀ ਐਸਾ ਵੀ ਸੰਗਤ ਨਾ ਕੀਤੀ ਹੋਵੇ, ਮਨ ਦਾ ਸੰਕਲਪ ਇਹ ਵੀ ਬਣ ਜਾਂਦਾ ਕਿ ਇਹਦੇ ਕਿਸੇ ਸੁੱਖੇ ਦੁੱਖੇ ਨਹੀਂ ਜਾਣਾ। ਇਹ ਗੱਲ ਫਿਰ ਇਹ ਵੀ ਨਿਕਲਦੀ ਏ, ਇਹਦੇ ਸੰਸਕਾਰ ਤੇ ਨਹੀਂ ਵੀ ਜਾਣਾ। ਆ ਦੂਸਰਾ ਜੇ ਨਾ ਗੁਣ ਆਵੇ ਜ਼ਿੰਦਗੀ ਚ, ਉਸ ਬੱਚੀ ਨੂੰ ਮੈਂ ਕਿਹਾ ਤੂੰ ਕੀ ਕਹਿੰਦੀ ਹੈ ਵੀ ਸਾਰਾ ਜਗਤ ਤੇਰੇ ਦਿਮਾਗ ਨਾਲ ਚੱਲੇ, ਤੇਰੀਆਂ ਸਹੇਲੀਆਂ ਤੇਰੇ ਦਿਮਾਗ ਨਾਲ ਚੱਲਣ, ਜੇ ਤੈਨੂੰ ਉਹਦੇ ਚ ਕੋਈ ਔਗਣ ਨਜ਼ਰ ਆਇਆ, ਹੁਣ ਕੋਈ ਸਮਝੌਤਾ ਕਰਾਉਣ ਆਇਆ, ਉਹਨੂੰ ਜਰ ਜਾਣਾ, ਮਿਲਾਪ ਵੱਲ ਵਧਣਾ। ਸਾਰੀ ਦੁਨੀਆਂ ਸਾਡੇ ਦਿਮਾਗ ਨਾਲ ਨਹੀਂ ਚੱਲ ਸਕਦੀ, ਕਿਤੇ ਕਿਤੇ ਨਾਲ ਕੰਧ ਪਾਵਾਂਗੇ, ਕਿਤੇ ਕਿਤੇ ਨਾਲ ਵੈਰ ਰੱਖਾਂਗੇ। ਔਗਣ ਨਾਲ ਵੈਰ ਕਰ ਲੈ, ਬੰਦੇ ਨਾਲ ਨਾ ਕਰ। ਇਸ ਤਰ੍ਹਾਂ ਕਿਸੇ ਦੇ ਔਗਣ ਨੂੰ ਜਰ ਕੇ ਤੇ ਫਿਰ ਮੇਲ ਕਰ ਲੈਣਾ, ਆਖੋ ਸਤਨਾਮ, ਸਮਾਂ ਕਲੇਸ਼ ਦਾ ਲੰਘਾ ਦੇਣਾ, ਇਹ ਵੀ ਗੁਰੂ ਪਿਆਰਿਓ ਦੂਜਾ ਨਿਰਧਨ ਨੂੰ ਪਾਲਣਾ, ਜਿਹੜਾ ਅੱਜ ਕੱਲ ਅੱਤ ਲੋੜ ਹੈ, ਅੱਤ ਲੋੜ। ਮੈਂ ਕਹਿੰਦਾ ਘਰੇਲੂ ਲੈਵਲ ਤੇ ਵੀ ਲੋੜ ਹੈ, ਨੂੰਹਾਂ ਸੱਸਾਂ ਨੂੰ ਵੀ ਲੋੜ ਹੈ, ਦਰਾਣੀਆਂ ਜਠਾਣੀਆਂ ਨੂੰ ਵੀ ਲੋੜ ਹੈ, ਨਨਾਣਾ ਭਰਜਾਈਆਂ ਨੂੰ ਵੀ ਲੋੜ ਹੈ, ਗੁਰਦੁਆਰਿਆਂ ਵਿੱਚ ਵੀ ਇਹਦੀ ਲੋੜ ਹੈ, ਬੈਂਕਾਂ ਵਿੱਚ ਵੀ ਇਹਦੀ ਲੋੜ ਹੈ, ਦਫ਼ਤਰਾਂ ਵਿੱਚ ਵੀ ਇਹਦੀ ਲੋੜ ਹੈ, ਦੁਕਾਨਦਾਰਾਂ ਤੋਂ ਵੀ ਇਹਦੀ ਲੋੜ ਹੈ, ਗਲੀਆਂ ਬਾਜ਼ਾਰਾਂ 'ਚ ਵੀ ਇਹਦੀ ਲੋੜ ਹੈ, 20-25 ਦੁਕਾਨਾਂ ਇੱਕ ਬਾਜ਼ਾਰ 'ਚ ਹੁਣ ਉਹਨਾਂ ਨੂੰ ਵੀ ਇਹਦੀ ਲੋੜ ਹੈ। ਪਿਆਰਿਓ, ਜੇ ਇਹ ਹੋਏਗਾ, ਇੱਕ ਦਿਨ ਇਹੋ ਜਿਹਾ ਆ ਜਾਏਗਾ, ਲੋਕ ਉਂਗਲ ਕਰਕੇ ਤੁਹਾਡੇ ਵੱਲ ਕਹਿਣਗੇ ਇਹ ਰੱਬ ਦਾ ਰੂਪ ਹੈ, ਇਹ ਨਹੀਂ ਲੜਦਾ, ਕਿਹਾ ਫਾਲਤੂ ਨਹੀਂ ਲੜਦਾ, ਕਿਉਂ ਤੈਨੂੰ ਨਿਰਧਨ ਨੂੰ ਪਾਲਣਾ ਆ ਗਿਆ, ਤੂੰ ਕਮੀਆਂ ਵੇਖਣੀਆਂ ਛੱਡਤੀਆਂ, ਕਿਤੇ ਸਮਝਾਉਣਾ ਪਿਆ ਤੇ ਪ੍ਰੇਰਣਾ ਨਾਲ। ਇਹ ਵੀ ਨਿਰਧਨ ਨੂੰ ਪਾਲਣਾ, ਕਿਸੇ ਦੇ ਔਗਣ ਨੂੰ ਜਰ ਕੇ ਕਲੇਸ਼ ਦਾ ਸਮਾਂ ਲੰਘਾ ਦੇਣਾ। ਤੇ ਅੱਜ ਜਿਹੜਾ ਤੀਸਰਾ ਨਿਰਧਨ ਨੂੰ ਪਾਲਣਾ, ਕਿਸੇ ਦਾ ਹੱਕ ਨਾ ਮਾਰਨਾ। ਸਾਰੇ ਪਿਆਰ ਨਾਲ ਆਖੋ ਸਤਨਾਮ। ਇਹ ਵੀ ਨਿਰਧਨ ਨੂੰ ਪਾਲਣਾ ਹੈ ਕਿ ਕਿਸੇ ਦਾ ਹੱਕ ਨਹੀਂ ਮਾਰਨਾ। ਤਿੰਨ ਤਰ੍ਹਾਂ ਦੇ ਹੱਕ ਹੁੰਦੇ ਨੇ, ਇੱਕ ਹੈ ਮਾਇਆ ਦਾ ਹੱਕ ਮਾਰਨਾ,
ਦੂਸਰਾ ਹੈ ਧਰਮ ਦਾ ਹੱਕ ਮਾਰਨਾ, ਧਿਆਨ ਦੇਣਾ। ਤੀਸਰਾ ਹੈ ਸੇਵਾ ਦਾ ਹੱਕ ਮਾਰਨਾ। ਕੋਈ ਹੋਰ ਡੂੰਘੀ ਚੁੱਭੀ ਮਾਰੇ ਤੇ ਹੋਰ ਵੀ ਲੱਭ ਸਕਦਾ, ਪਰ ਇਹ ਤਿੰਨ ਤਰ੍ਹਾਂ ਦੇ ਹੱਕ ਹੁੰਦੇ ਨੇ, ਇਹ ਮਾਰਨੇ ਨਹੀਂ ਕਿਸੇ। ਮਾਇਆ ਦਾ ਹੱਕ ਮਾਰਨਾ, ਮੈਨੂੰ ਯਾਦ ਹੈ 2 ਸਾਲ ਹੋ ਗਏ ਨੇ, ਇੱਕ ਬੀਬੀ ਆਈ ਸੀ ਤੇ ਕਹਿਣ ਲੱਗੀ, ਭਾਈ ਸਾਹਿਬ ਆਹ ਮੇਰਾ 200 ਗਜ ਦਾ ਪਲਾਟ ਏ, ਮੇਰੇ ਕੋਲ ਇੱਕ ਕਾਗਜ਼ ਲਿਖਾ ਲਓ, ਕਹਿੰਦੀ ਵੀ ਜਿੰਨੇ ਚਿਰ ਤੱਕ ਮੈਂ ਜਿੰਦੀ ਹਾਂ ਮੇਰੇ ਨਾਂ ਰਹੇਗਾ, ਜਦੋਂ ਮੈਂ ਮਰ ਜਾਵਾਂਗੀ ਤੇ ਇਹ ਭਲਾਈ ਕੇਂਦਰ ਦੇ ਨਾਂ। ਮੈਂ ਕਿਹਾ ਬੀਬੀ ਤੇਰੇ ਪੁੱਤਰ ਕਿੰਨੇ ਨੇ? ਕਹਿੰਦੀ 2। ਮੈਂ ਕਿਹਾ ਉਹਨਾਂ ਨੂੰ ਕਿਉਂ ਨਹੀਂ ਦੇਂਦੀ? ਉਹਨਾਂ ਨੂੰ ਦੇ। ਕਹਿੰਦੀ ਨਹੀਂ, ਬਹੁਤੀ ਸੇਵਾ ਨਹੀਂ ਉਹ ਕਰਦੇ, ਤੇ ਮੈਂ ਤਾਂ ਕਹਿੰਦੀ ਹਾਂ ਵੀ ਇਹ ਮਰਨ ਤੋਂ ਬਾਅਦ ਭਲਾਈ ਕੇਂਦਰ ਤੁਸੀਂ ਇੱਥੇ ਇੱਧਰ ਲਓ। ਮੈਂ ਕਿਹਾ ਜੇ ਤੇ ਮਨ ਹੈਗਾ ਦੇਣ ਦਾ ਨਾ, ਤੇ ਜਿਉਂਦਿਆਂ ਲਈ, ਮਰਨ ਤੋਂ ਬਾਅਦ ਮੈਂ ਤੇਰੇ ਪੁੱਤਰਾਂ ਨਾਲ ਝਗੜੇ ਕਰਾਂਗਾ? ਹੈਂਜੀ, ਉਹ ਕਹਿਣਗੇ ਅੜੀ ਮਾਂ ਦਾ ਹੱਕ ਮਾਰ ਕੇ ਬਹਿ ਗਏ ਭਲਾਈ ਕੇਂਦਰ ਵਾਲੇ, ਐਸਾ ਹੈ। ਮੈਂ ਕਿਹਾ ਅਸੀਂ ਝਗੜੇ ਵਾਲੇ ਬਣੇ ਨੇ, ਕਿਉਂਕਿ ਜਦੋਂ ਐਸਾ ਚਾਂਸ ਹੁੰਦਾ ਤੇ ਪੁੱਤਰਾਂ ਦੀ ਨਜ਼ਰ ਹੁੰਦੀ ਵੀ ਚਲੋ ਜੋ ਕੁਝ ਹੈ ਬਈ ਇਹਨੂੰ ਪ੍ਰਾਪਤ ਕਰੀਏ, ਤੇ ਉਦੋਂ ਕੋਈ ਕਹੇ ਲਓ ਇਹ ਤੇ ਉਹ ਸਾਂਭਗੇ। ਮੈਂ ਕਿਹਾ ਇਹ ਨਹੀਂ ਸਿੱਖਿਆ, ਬਾਬਾ ਬੋਧ ਭੇਜਦਾ ਕੋਈ ਜਿੰਦੇ ਆਪਣੇ ਆਪਣੇ ਆਪਣੇ ਲੈਵਲ ਤੇ ਪੁੰਨ ਦਾਨ ਕਰ ਜੇ, ਅਲੱਗ ਗੱਲ ਹੈ, ਕਰ ਗਏ ਆਪਣੇ ਹੁੰਦੇ। ਉਸ ਤੋਂ ਬਾਅਦ ਅਸੀਂ ਝਗੜੇ ਕਰੀਏ ਉਹਦੀ ਲਾਜ ਨਾਲ, ਉਹ ਲਾਜ ਕਵੇ ਸਾਡੀ ਮਾਤਾ ਦਾ ਸਾਡਾ ਜਿਹੜਾ ਹੱਕ ਇਹ ਖਾ ਗਏ? ਇਹ ਨਹੀਂ ਸਿੱਖਿਆ, ਕੋਈ ਜਿੰਦਿਆਂ ਕਰ ਗਏ ਆਪਣੀ ਮਰਜ਼ੀ ਨਾਲ, ਜੋ ਪੁੰਨ ਦਾਨ ਮਰਜ਼ੀ ਜਿੰਦਿਆਂ ਕਰ ਗਏ ਆਪਣੇ ਹੱਥੀ ਕਰ ਗਏ, ਉਹਦੇ ਚ ਕੋਈ ਕਿਸੇ ਦਾ ਗਿਲਾ ਨਹੀਂ। ਇੱਕ ਹੈ ਮਾਇਆ ਦਾ ਹੱਕ, ਆਪਣੀ ਜ਼ਿੰਦਗੀ ਚ ਯਤਨ ਕਰੇ ਉਹ ਕਿਸੇ ਦਾ ਹੱਕ ਸਾਡੇ ਕਰਨਾ ਆ ਜਾਵੇ। ਔਰ ਇੱਕ ਗੱਲ ਜ਼ਰੂਰ ਕਹਾਂਗਾ ਸਟੇਜ ਤੋਂ,

ਤੁਰਨ ਸਾਲ ਦੀ ਮੋਹਰ ਲੱਗ ਜਾ। ਮਹਾਰਾਜ ਵੀ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਇਹ ਵੀ ਨਿਰਧਨ ਨੂੰ ਪਾਲਣਾ ਹੈ, ਸਿੱਖ ਕਿਸੇ ਦਾ ਹੱਕ ਨਾ ਮਾਰੇ। ਜੇ ਕਿਸੇ ਦਾ ਹੱਕ ਆ ਵੀ ਜਾਵੇ ਆਪ ਮੋੜਨ ਜਾਵੇ। ਕਿਸੇ ਤੋਂ ਉਧਾਰ ਲਿਆ, ਫਿਕਰ ਰੱਖੇ ਉਹਨੂੰ ਸਮੇਂ ਸਿਰ ਮੋੜਨ ਦਾ। ਪਰ ਜਿਹੜਾ ਸਿੱਖ ਕਲਗੀ ਧਰਨੇ ਬਣਾਇਆ ਨੇ ਪਤਨਾ, ਉਹ ਜਿਸ ਤਰ੍ਹਾਂ ਹੱਸ ਕੇ ਲੈਂਦਾ, ਹੱਸ ਕੇ ਸਮੇਂ ਸਿਰ ਮੋੜਦਾ, ਆਪ ਡਰ ਰੱਖਦਾ। ਉਹਨੂੰ ਪਤਾ ਮੇਰੇ ਗੁਰੂ ਦਾ ਹੁਕਮ ਹੈ। ਕਿੰਨੇ ਬੈਠੇ ਹੋਣਗੇ ਪੰਡਾਲ ਚ, ਕਈ ਕਮੇਟੀਆਂ ਚੁੱਕ ਲੈਂਦੇ, ਟਾਈਮ ਸਿਰ ਦਿੰਦੇ ਜੀ ਹੱਕ ਸਤਨਾਮ। ਨਹੀਂ ਤੂੰ ਫਿਕਰ ਰੱਖ।